ਲਕਸ਼ਮ ਰਾਸੀ ਜੋਨ ਬਰਮਾਇਆ, ਕਈ ਜਨਮ ਸੈਲ ਗਿਰ ਕਰਿਆ। ਲਕਸ਼ਮ ਰਾਸੀ ਜੋਨਾ ਚ ਬਰਮਦੇ ਬਰਮਦੇ ਆਇਆ ਸੇ ਪਾਤਸ਼ਾਹ ਤੇਰੇ ਦਰਬਾਰ। ਕਈ ਵਾਰੀ ਅਸੀਂ ਸੈਲ ਗਿਰ ਕਰਿਆ, ਕਈ ਵਾਰੀ ਅਸੀਂ ਪੱਥਰ ਦੀ ਜੂਨ ਪਹਾੜ ਬਣੇ, ਤੇ ਇੱਕ ਇੱਕ ਪਹਾੜ ਦੇ ਵੇਖੋ ਕਿਤਨਾ ਚਿਰ ਲੱਗ ਜਾਂਦਾ ਇੱਕ ਜੂਨ ਵਿੱਚ, ਤੇ ਇੱਕ ਜੂਨ ਵਿੱਚ ਇਤਨਾ ਚਿਰ ਲੱਗਦਾ ਹੈ ਕਿ ਲੱਖ ਚੌਰਾਸੀ ਜੂਨਾਂ ਵਿੱਚ ਦੇਖੋ ਕਿਤਨੇ ਸਮੇਂ ਬਾਅਦ ਸਾਨੂੰ ਇਹ ਮਨੁੱਖਾ ਜਨਮ ਮਿਲਿਆ। ਉਸੇ ਪਾਤਸ਼ਾਹ ਦੇ ਦਰ ਤੇ ਸਾਰੇ ਜੋਗੜੀਆਂ ਕਰੇ ਸੇ ਪਾਤਸ਼ਾਹ, ਬਹੁਤੇ ਫੇਰ ਪਏ ਕਿਰਪਨ ਕੋ। ਅਸੀਂ ਲੱਖ ਚੌਰਾਸੀ ਜੂਨਾਂ ਤੋਂ ਫਿਰਦੇ ਫਿਰਦੇ ਹੁਣ ਤੁਹਾਡੇ ਦੁਆਰੇ ਤੇ ਆਏ ਹਾਂ, ਹੁਣ ਕਿਰਪਾ ਕਰੋ। ਬਹੁਤੇ ਫੇਰ ਪਏ ਕਿਰਪਨ ਕੋ, ਅਬ ਕਿਛ ਕਿਰਪਾ ਕੀਜੇ।

ਸੰਤ ਦਸ ਪਰਮੇ ਜੋਨ ਅਨੇਕ ਵਿਖੇ ਭਰਮ ਆਇਓ ਆਏ ਅਨੇਕ ਜਨਮ ਭਰਮ ਸ਼ਰਣੀ ਲੱਖ ਚੌਰਾਸੀ ਜੋਨਾਂ ਭਰਮ ਦੇ ਪਰਮਦੇਸ ਦੇ ਪਾਤਸ਼ਾਹ ਤੁਹਾਡੇ ਦੁਆਰੇ ਆਏ ਹਾਂ ਆਏ ਅਨੇਕ

ਤਉ ਨਾਨਕ ਸਭ ਔਗੁਣ ਮੋਮੈ, ਸਭ ਔਗੁਣ ਮੋਮੈ। ਸ਼ੀਸ਼ ਨਿਵਾਏ ਠੇਂਗਲੀ ਗਲ ਬੰਦੇ ਜਲ ਉੱਚਾਵੇ, ਗੁੱਗੂ ਸੁਜ ਨ ਸੁਜਈ ਚੱਕਵੀ ਚੰਦ ਨ ਡਿੱਠਾ ਪਾਵੇ, ਸਿਮਲ ਬਿਰਖ ਨ ਸਫਲ ਹੋਏ ਚੰਦਨ ਵਾਸ ਨ ਬਾਂਸ।

जो थल चंबल चचड़े लहू पीवे दूध ना खावे ए सब अवगुण मैं।

ਮੈਂ ਤਨ ਵਸਾਂ ਜੋ ਥਾਂ ਚੰਬਲ ਚਿਚੜੀ ਲਹੂ ਪੀਵੇ ਦੁੱਧ ਨਾ ਖਾਵੇ ਸਭ ਔਗੁਣ ਮੈਂ ਤਨ ਵਸਾਂ।

मरम कह जाने मोरा। लोग मरम कह जाने मोरा। वाहिगुरु जी का खालसा, वाहिगुरु जी की फतेह। मानयोग साध संगत जी, कबीर जी ने अपने इस शब्द अंदर धर्म की एक बहुत गहरी डूंगी गल की, जिसनू ओपरी नजर नाल नहीं समझ सकते। कबीर साहब ने शब्द वरत्या मरम। मरम का अर्थ हुंदा है अंदर का भेद, रास। कहिंदे ने जेड़ा राज मेरे अंदर है ना, जेड़ी परमात्मा की गल मैं कहिंदा हां, वह लोगों नू समझ नहीं। लोग सिर्फ दिखावा, परपंच ते बाहर दियां भेख दियां गल्लां करदे ने, मेरे अंदर नू कोई नहीं जानदा। इस करके मैं जदों बाहर दे दिखावे नू तोड़दा हां, खंडन करदा हां, बाहर दे दिखावे दा विरोध करदा हां, तां लोक आंदे ने ये ते झला होया फिरदा। जिवें गुरु नानक साहब ने जनेऊ पाउण तों कीता इनकार, ते असीं जाणदे हां कि सारे भाईचारे ने आखिया ये ते कमला है, इनू ते धर्म की सोझी नहीं, समझ नहीं। लेकिन सतगुरु स्पष्ट सन कि मैं देखता हां बड़े लोगों ने जनेऊ पाया, पर किसे अंदर दया नहीं है, किसे अंदर संतोख नहीं है। इस करके जिन्ना चिर ए चीजा मेरे कोल आ नहीं जांदियां, एदा कोई अर्थ नहीं रहना, ते मैं सिर्फ दिखावे वास्ते इस जनेऊ नू पाउण लई तैयार नहीं। एक वक्त आया कि गुरु नानक साहब दी उसे ही जोत ने आखिया ए जनेऊ ए तिलक मिटण नहीं देणे। हो सकदा है किसे नू इस तिलक तों, किसे नू इस जनेऊ तों कोई अंदर दे मरम दी गल पता लग जाए। साधन ते है, यतन ते है, इस करके इस यतन नू फेल नहीं होण देना। माफ करना, हुण जे कोई कड़ा पा के, किरपान पा के भरमा वहमा ते जुल्म दी गल करदा, ते कड़ा ते गल नहीं कहिंदा, ना किरपान ए गल कहिंदी है, ना एक ककार ए गल कहिंदे ने, पर उस दे गलत कर्म नाल ना कड़ा गलत हुंदा है, ना किरपान गलत हुंदी है। ते जे कड़ा एक दी थां 20 पा ले जाण, किरपाना एक दी थां 10 पा लियां जाण, ते जिहड़ा किरपान दा भाव ते कड़े दा भाव जीवन विच होना चाहिदा है, उह नहीं होवे ते की बनेगा दिखावा। इस करके लोग बहुता दिखावा करदे ते दिखावा वेखदे ने। कीर्तन हो रहा है, पाठ हो रहा है, कथा हो रही है, ते कोई कीर्तन नहीं सुन रहा, अपने ही गुटका लेके पढ़ रहा है। कई लोग ने कीर्तन आशा दी वार दा हो रहा होवेगा, वह अपना नितनेम कर रहे होणगे विच बैठे। कई लोग ने कीर्तन हो रहा बाणी विच ध्यान नहीं, वह अपनी माला चुकी फिरदे ने। इसका मतलब की है? इसका मतलब यह है कि मनुख जिहड़ा है धर्म वाले पासे रुचि नहीं रखता, सिर्फ एक दिखावा है कि लोकी देखण पीए गुटका फड़ी फिरदा है, लोकी देखने माला फड़ी फिरदा, लोकी देखने ने पग वाहवा संतां वाली बन्नी है, इन्हें चोला वधिया पाया। बाहरों दिखावे दा धर्म जिहड़ा है उस नूं असीं प्रेफरेंस देने हैं। इसे करके कबीर दियां तुसीं वर्तमान मूर्तियां देखो, बड़ी परेशानी होएगी। जिहड़ियां कबीर ने गल्लां खंडन कीतियां उही उहदे गल पा दित्तियां। कबीर उहनां नाल सहमत नहीं हन। कबीर कहिंदे ने, लोकी मैनूं कहिंदे ने कमला हां मैं, जो हां बौरा तो राम तोरा। कहिंदे ने हे राम, हे राम रहे परमात्मा, जे मैं बावरा हां ना, झला हां ना, ते मैनूं इस गल विच कोई इतराज नहीं, मैं झला ही सी, पर मैं है तुहाडा, तुहाडे नाम ते मैं झल कर रहा हां। लोग मरम कह जाने मोरा। लोगों नूं मेरे अंदर दे भेद दा की पता है, लोग मेरी अंदर दी गल नूं की समझदे ने। कहिंदे ने लोग ते सिर्फ दिखावे ते रीझदे ने, माथे तिलक हथ माला बन। कहिंदे ने ऐसी बनावट बनी होवे, मथे ते तिलक होवे, हथ विच माला होवे, ते लोग समझदे बड़ा धर्मी है। अंदर भावे ठगी होवे, अंदर भावे धोखा ते फरेब होवे, गल साड ओ आउंदा है ना, गज साडे तै तै धोतियां तेहरे पैन तग गली, जिन्हां जप मालियां लोटे हथ ने बग। ओ भी कबीर जी दा वचन है। इसे करके कबीर साहब कहिंदे ने, कबीर मेरी सिमरनी रसना उपर राम, मैं ते वाहिगुरु अकाल पुरख नूं रसना नाल चेते करना। इसे नूं मैं सिमरनी बना लिया, क्योंकि बहुती वारी माला फिर रही हुंदी है ते गल्लां किसे होर पासे हुंदियां, मन किसे होर पासे हुंदा है।
ਸਾਧਨ ਹੈ ਮਨ ਨੂੰ ਇਨਟਿਊਨ ਕਰਨ ਦਾ, ਤੇ ਜੇ ਮਨ ਇਸ ਪਾਸੇ ਟਿਊਨ ਨਹੀਂ ਹੋਇਆ ਤੇ ਫੇਰ ਤਾਂ ਸਾਧਨ ਵਿਅਰਥ ਚਲਾ ਜਾਏਗਾ, ਕੋਈ ਅਰਥ ਨਹੀਂ ਰਹੇਗਾ। ਇਸ ਵਾਸਤੇ ਕਹਿੰਦੇ ਨੇ ਮੱਥ ਹੈ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲਾਉਣਾ ਜਾਣਾ। ਲੋਕਾਂ ਨੇ ਤੇ ਰਾਮ ਨੂੰ ਖਿਲਾਉਣਾ ਸਮਝ ਲਿਆ। ਹੁਣ ਯਾਦ ਰੱਖਣਾ, ਬੱਚਿਆਂ ਨੂੰ ਕਈ ਵਾਰੀ ਕਾਰ ਖਿਲਾਉਣੇ ਵਿਚ ਦਿੱਤੀ ਜਾਂਦੀ ਹੈ, ਹਵਾਈ ਜਹਾਜ਼ ਦਿੱਤੇ ਜਾਂਦੇ ਨੇ। ਔਰ ਦੇਖੋ ਮਾਡਰਨ ਦੁਨੀਆਂ ਦੇ ਅੰਦਰ ਬੱਚੇ ਨੂੰ ਆਉਣ ਵਾਲੀ ਮਕੈਨੀਕਲ ਏਜ ਨਾਲ ਸਾਂਝਾ ਕਰਨ ਲਈ ਇਨ੍ਹਾਂ ਖਿਡੌਣਿਆਂ ਰਾਹੀਂ ਬਹੁਤ ਕੁਝ ਸਿਖਾਇਆ ਜਾਂਦਾ। ਬਿਲਕੁਲ ਹੂ ਬਹੂ ਉਸੇ ਤਰ੍ਹਾਂ ਦੇ ਮਾਡਲ, ਉਸੇ ਤਰ੍ਹਾਂ ਦੇ ਪਾਰਟ ਦੇ ਕੇ ਬੱਚੇ ਨੂੰ ਸੋਝੀ ਦਿੱਤੀ ਜਾਂਦੀ ਕਿ ਵੱਡਾ ਹੋ ਕੇ ਇਹਨੇ ਕਾਰ ਵਰਤਣੀ, ਇਹਨੇ ਜਹਾਜ਼ ਵਰਤਣਾ, ਇਹਨੇ ਟਰੈਕਟਰ ਵਰਤਣਾ, ਇਹਨੂੰ ਹੁਣ ਤੋਂ ਇਸ ਪਾਸੇ ਸੋਝੀ ਆ ਜਾਏ। ਲੇਕਿਨ ਜੇ ਕੋਈ ਬੱਚਾ ਉਸੇ ਨੂੰ ਕਹੇ ਮੈਂ ਸਵਾਰੀ ਕਰਕੇ ਮੰਜ਼ਿਲ ਕਰਨੀ ਹੈ ਤਾਂ ਉਹਨੂੰ ਕਵਾਂਗੇ ਤੇ ਮੂਰਖ ਹੈ। ਜੇ ਕੋਈ ਆਖੇ ਮੈਂ ਇਸੇ ਹਵਾਈ ਜਹਾਜ਼ ਤੇ ਚੜ ਕੇ ਥਾਈਲੈਂਡ ਜਾਣਾ ਤਾਂ ਕੀ ਹੋ ਸਕਦਾ। ਇਸੇ ਤਰ੍ਹਾਂ ਇਹ ਸੰਕੇਤ ਹਨ, ਇਹਨਾਂ ਵਿੱਚੋਂ ਪ੍ਰੇਰਣਾ ਤੇ ਮਿਲਦੀ ਹੈ ਮਨੁੱਖ ਨੂੰ। ਲੇਕਿਨ ਜੇ ਇਸ ਸੰਕੇਤ ਨੂੰ ਵੀ ਕੋਈ ਸਾਧਨ ਸਮਝ ਕੇ ਬਹਿ ਜਾਏ ਫਿਰ ਕੀ ਬਣੇਗਾ, ਫਿਰ ਅਸੀਂ ਕਵਾਂਗੇ ਇਹ ਤੇ ਬਿਲਕੁਲ ਦੀਵਾਨਾ ਤੇ ਚੱਲਿਆ। ਇਸੇ ਤਰ੍ਹਾਂ ਇਹ ਧਰਮ ਦੇ ਜਿਤਨੇ ਚਿੰਨ੍ਹ ਹਨ, ਇਹ ਪ੍ਰੇਰਣਾ ਦਾ ਸਰੋਤ ਨੇ, ਇਹਨਾਂ ਦਾ ਆਪਣਾ ਇੱਕ ਭਾਵ ਹੈ। ਲੇਕਿਨ ਉਸ ਭਾਵ ਤੋਂ ਬਿਨਾਂ ਇਹ ਵਿਅਰਥ ਹੋ ਜਾਣਗੇ, ਸਾਰਥਕ ਨਹੀਂ ਰਹਿਣਗੇ। ਇਸ ਕਰਕੇ ਸਤਿਗੁਰੂ ਕਬੀਰ ਸਾਹਿਬ ਕਹਿੰਦੇ ਨੇ ਜੋ ਹਾਂ ਬੋਰਾ ਤੋ ਰਾਮ ਤੋਰਾ, ਲੋਕ ਮਰਮ ਕਹਿ ਜਾਣੇ ਮੋਰਾ। ਕਹਿੰਦੇ ਨੇ ਤੋਰੋਂ ਨਾ ਪਾਤੀ ਪੂਜੋਂ ਨਾ ਦੇਵਾ। ਕਹਿੰਦੇ ਨੇ ਨਾ ਤੇ ਮੈਂ ਪੱਤੇ ਤੋੜਦਾ ਤੇ ਨਾ ਮੈਂ ਦੇਵੀ ਦੇਵਤਿਆਂ ਦੀ ਪੂਜਾ ਕਰਦਾ, ਕਿਉਂਕਿ ਲੋਕ ਜਿਹੜੇ ਨੇ ਫੁੱਲ ਪੱਤਰ ਆਦਿਕ ਚੜਾ ਕੇ ਸਮਝਦੇ ਕੰਮ ਨਿਬੜ ਗਿਆ। ਬਹੁਤ ਲੋਕ ਨੇ ਜੋ ਕ੍ਰਿਸ਼ਨ ਦੀ ਮੂਰਤੀ ਹੋਰ ਅਵਤਾਰਾਂ ਦੀ ਮੂਰਤੀ ਅੱਗੇ ਐਸਾ ਕੁਝ ਕਰਦੇ ਨੇ, ਲੇਕਿਨ ਉਨ੍ਹਾਂ ਨੂੰ ਭਗਵਤ ਗੀਤਾ ਦਾ ਕਦੇ ਕੋਈ ਗਿਆਨ ਨਹੀਂ, ਕੁਛ ਨਹੀਂ ਪਤਾ ਕਿ ਗੀਤਾ ਕੀ ਕਹਿੰਦੀ ਹੈ, ਉਹਦੇ ਮੁਤਾਬਕ ਚੱਲਣਾ ਹੈ। ਬਹੁਤ ਲੋਕਾਂ ਨੇ ਤਾਂ ਪੜ੍ਹੀ ਵੀ ਨਹੀਂ ਹੋਣੀ। ਇਸੇ ਤਰ੍ਹਾਂ ਬਹੁਤ ਲੋਕ ਨੇ ਜਿਹੜੇ ਆਪਣੇ ਆਪਣੇ ਇਸ਼ਟ ਦੀ ਮੂਰਤੀ ਅੱਗੇ ਨਮਸਕਾਰ ਕਰਦੇ ਨੇ, ਲੇਕਿਨ ਉਨ੍ਹਾਂ ਦੇ ਉਪਦੇਸ਼ ਤੇ ਉਨ੍ਹਾਂ ਦੇ ਗਿਆਨ ਦਾ ਉਨ੍ਹਾਂ ਨੂੰ ਕੱਖ ਪਤਾ ਨਹੀਂ ਹੁੰਦਾ। ਉਸਦਾ ਨਤੀਜਾ ਕੀ ਹੈ? ਉਸਦਾ ਨਤੀਜਾ ਇਹ ਹੈ ਕਿ ਜੀਵਨ ਦੇ ਅੰਦਰ ਕੋਈ ਪਰਿਵਰਤਨ ਨਹੀਂ ਆਉਂਦਾ, ਜੀਵਨ ਦੇ ਅੰਦਰ ਕੋਈ ਤਬਦੀਲੀ ਨਹੀਂ ਆਉਂਦੀ। ਕਬੀਰ ਕਹਿੰਦੇ ਨੇ ਤੋਰਾਂ ਨਾ ਪਾਤੀ ਪੂਜੋਂ ਨਾ ਦੇਵਾ, ਰਾਮ ਭਗਤ ਬਿਨ ਐਸੀ ਸੇਵ ਦਰਗਹਿ ਸੁਖ ਪਾਵੋ। ਕਿਉਂਕਿ ਅੰਤਮ ਨਿਸ਼ਾਨਾ ਦਰਗਾਹ ਦਾ ਸੁਖ ਹੈ, ਪਰਮਾਤਮਾ ਨਾਲ ਅਭੇਦਤਾ ਦਾ ਸੁਖ ਹੈ। ਜੇ ਉਹ ਨਹੀਂ ਨਾ ਮਿਲਦਾ ਤੇ ਸੰਸਾਰ ਦੇ ਸੁਖ ਤਾਂ ਭਾਈ ਇੱਥੇ ਰਹਿ ਜਾਣਗੇ, ਭਾਵੇਂ ਕਿੰਨੇ ਮਿਲ ਜਾਣ। ਤੋ ਅੰਤ ਵਿਚ ਕਹਿੰਦੇ ਨੇ ਲੋਕ ਕਹਿ ਕਬੀਰ ਬੌਰਾਨਾ, ਕਹਿੰਦੇ ਨੇ ਮੈਂ ਤੇ ਕਹਿੰਦਾ ਤੱਤ ਦੀ ਗੱਲ, ਪਰ ਲੋਕੀ ਪਤਾ ਕੀ ਕਹਿੰਦੇ ਨੇ? ਲੋਕ ਕਹਿੰਦੇ ਨੇ ਕਬੀਰ ਝੱਲਾ ਹੋਇਆ ਫਿਰਦਾ, ਕਬੀਰ ਦੀਵਾਨਾ ਹੈ, ਇਹਨੂੰ ਸਾਡੀ ਗੱਲ ਸਮਝ ਨਹੀਂ ਆਉਂਦੀ। ਅਸਲ ਗੱਲ ਉਲਟ ਹੈ ਕਿ ਕਬੀਰ ਦੀ ਗੱਲ ਲੋਕਾਂ ਨੂੰ ਸਮਝ ਨਹੀਂ ਆਉਂਦੀ। ਲੋਕ ਕਹਿ ਕਬੀਰ ਬੌਰਾਨਾ, ਕਬੀਰ ਕਾ ਮਰਮ ਰਾਮ ਪਹਿਚਾਨਾ। ਕਹਿੰਦੇ ਨੇ ਮੇਰੇ ਦਿਲ ਦਾ ਜਿਹੜਾ ਭੇਤ ਹੈ ਨਾ, ਉਹ ਤੇ ਵਾਹਿਗੁਰੂ ਅਕਾਲ ਪੁਰਖ ਜਾਣਦਾ।

ਤੇ ਮਰਮ ਦੀ ਗੱਲ ਬਣ ਜਾਏ। ਜੇ ਅੰਦਰ ਦੇ ਮਰਮ ਦੀ ਗੱਲ ਨਹੀਂ ਬਣਨੀ ਤਾਂ ਇਹ ਬਾਹਰ ਦੇ ਦਿਖਾਵੇ ਨੇ ਕੋਈ ਅਰਥ ਨਹੀਂ ਰੱਖਣਾ। ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਕਿ ਇਸ ਰਹਿਤ ਵਿਚ ਮਨੁੱਖ ਨੇ ਰਹਿਣਾ ਹੈ, ਮਤਲਬ ਇਸ ਰਹਿਤ ਦੇ ਅਨੁਸਾਰ ਹੋਣ ਦੀ ਕੋਸ਼ਿਸ਼ ਕਰਨੀ ਹੈ। ਜੇ ਨਹੀਂ ਰਹਿੰਦਾ ਮਨੁੱਖ ਤਾਂ ਫਿਰ ਨਿਰੀ ਬਾਹਰ ਦੀ ਰਹਿਤ ਇਕ ਦਿਖਾਵਾ ਬਣ ਜਾਏਗੀ। ਮਨੁੱਖ ਨੂੰ ਦਿਖਾਵੇ ਦਾ ਫਿਕਰ ਹੈ ਕਿ ਲੋਕ ਮੇਰੀ ਕਿਰਪਾਨ ਦੇਖਣ, ਮੇਰਾ ਕੜਾ ਦੇਖਣ, ਮੇਰੀ ਦਸਤਾਰ ਦੇਖਣ, ਮੇਰੀ ਦਾੜੀ ਦੇਖਣ, ਮੇਰੀ ਨਿੰਦਿਆ ਚੁਗਲੀ ਈਰਖਾ ਦਵੈਸ਼ ਇਹ ਨਾ ਦੇਖਣ, ਇਹਦੇ ਤੋਂ ਬਚਿਆ ਰਵਾਂ। ਇਹ ਅੰਦਰ ਘੋਲ ਕੇ ਰੱਖੀਆਂ ਹੋਈਆਂ ਨੇ, ਜਿੰਨਾ ਚਿਰ ਉਹ ਨਹੀਂ ਨਿਕਲਦੀਆਂ ਇਹ ਬਾਹਰ ਦੇ ਸਾਧਨ ਸਾਰਥਕ ਨਹੀਂ ਹੋਣਗੇ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਨੇ ਭਾਈ ਲੋਕ ਕਹਿ ਕਬੀਰ ਤੇ ਇਹਨੇ ਅੰਦਰ ਦੀ ਗੱਲ ਵਧੀ, ਸਾਨੂੰ ਕੀ ਪਤਾ ਅੰਦਰ ਕੀ ਹੈ, ਲੇਕਿਨ ਅੰਦਰ ਦੀ ਗੱਲ ਹੀ ਮਨੁੱਖ ਦਾ ਸਾਥ ਦੇਵੇਗੀ, ਮਨੁੱਖ ਦੇ ਨਾਲ ਨਿਭੇਗੀ। ਸਤਿਗੁਰੂ ਕਿਰਪਾ ਕਰਨ ਤੇ ਸਾਨੂੰ ਇਸ ਗੱਲ ਦੀ ਸੋਝੀ ਆਵੇ ਤਾਂ ਕਿ ਅਸੀਂ ਜੀਵਨ ਦਾ ਅਸਲ ਧਰਮ ਜਿਹੜਾ ਹੈ ਉਸ ਨੂੰ ਜੀਵਨ ਵਿਚ ਧਾਰਨ ਕਰ ਸਕੀਏ। ਇਹਨੇ ਅੱਖਰਾਂ ਨਾਲ ਹੀ ਹੋਈਆਂ ਪੁਲਾਂ ਤੱਕ ਮੰਗਦਾ ਹੋਇਆ ਫਤਿਹ ਅਰਜ਼ ਕਰਦਾ।

Thank you, Peace Fight. ਪਾਇਆ ਮਾਨਕਤਾ ਕਹਿੰਦੇ ਜਦੋਂ ਮੈਂ ਮਹਾਂਪੁਰਸ਼ਾਂ ਨੂੰ ਕਿਹਾ ਤਾਂ ਇਹੀ ਸੋਚਿਆ ਕਿ ਜਿਹੜੇ 30-40 ਨਾਲ ਸਰੀਰ ਸੇਵਾ ਵਿੱਚੋਂ ਕਿਸੇ ਨੂੰ ਆਵਾਜ਼ ਦੇਣਗੇ ਜਾਓ ਬਈ ਸਫਾਈ ਕਰਕੇ ਆਓ, ਪਰ ਕਹਿੰਦੇ ਜਦੋਂ ਮੈਂ ਕਿਹਾ ਆਪ ਤੁਰ ਪਏ ਆਪ, ਤੇ ਜਦੋਂ ਆਪ ਉਹ ਚੁੱਕਣ ਲੱਗੇ ਨਾ ਉਹ ਬੱਚੇ ਦੀ ਪੋਟੀ, ਤੇ ਕਹਿੰਦੇ ਮੈਂ ਬਾਂਹ ਫੜ ਲਈ ਕਿ ਇਹ ਕੀ ਕਰਨ ਲੱਗੇ। ਉਹ ਕਿਸੇ ਨੂੰ ਕਹਿੰਦੇ? ਉਹ ਕਹਿੰਦੇ ਕਿਸੇ ਨੂੰ ਕਹਾਂਗੇ ਉਹ ਕਿਰਕ ਕਰੇਗਾ, ਦੂਜੇ ਨੂੰ ਕਹੇਗਾ, ਆਪ ਹੀ ਕਰ ਲੈਂਦੇ ਹਾਂ। ਇਹ ਵੀ ਤਾਂ ਸੇਵਾ ਹੈ। ਆਖੋ ਸਤਨਾਮ, ਇੰਨਾ ਮਨ ਨਹੀਂ ਪੰਜਵਾਂ ਬਚਨ ਮਾਣ ਹੁੰਦਿਆਂ ਤੇਰੀ ਜਗਤ ਵਿੱਚ ਸੇਵਾ ਹੋ ਰਹੀ ਹੋਵੇ, ਇਹ ਅਵਸਥਾ ਤੇਰੀ ਬਣ ਚੁੱਕੀ ਹੋਵੇ, ਤਾਂ ਵੀ ਸਿੱਖਾਂ ਦੀ ਟਹਿਲ ਸੇਵਾ। ਗੁਰੂ ਨਾਨਕ ਵੇਖ ਲਓ ਕਿੱਥੇ ਤੋਰਦਾ ਬੰਦੇ ਨੂੰ, ਜਿੱਥੇ ਤੇਰੀ ਕਮਾਈ ਦਾ ਇੱਕ ਤੁਪਕਾ ਵੀ ਅਜਾਇਆ ਨਾ ਜਾਵੇ, ਸੰਭਾਲਿਆ ਜਾਵੇ। ਗੱਜ ਕੇ ਆਖੋ ਸਤਨਾਮ, ਕਰੋਗੇ ਸਾਰੇ ਪਿਆਰ ਨਾਲ, ਕੋਈ ਵਾਂਝਾ ਨਾ ਰਹੇ। ਕੌਣ

पांचवां वचन सखां दी टहल सेवा माण होंदिया भी अवस्था होंदिया भी सिख दी टहल सेवा दो प्रकार की कहें थोड़ा चेत आ जाए सिख दी टहल सेवा मैं भी करा दो प्रकार की जे एक लोड़वंद सच्चे गृहस्थी सिख की आर्थिक मदद करनी ध्यान देना आर्थिक मदद तन वालों माया वालों आर्थिक मदद लोड़वंद ये लफज नोट करने लोड़वंद सच्चे सिख गृहस्थी की आर्थिक पक्ष वालों मदद करनी सिखां दी टहल सेवा दो प्रकार की एक है एक है कि सिख का घर प्रशादा सद के उदी कोई टहल सेवा करनी कि दोवें जरूर होण पिछे जे तुहाडे चों सज्जण सी सुल्तान विंड पिंड तों एक शरीर ਜਿਹਦਾ ਪੰਜ ਪਾੜ ਸੁਮਨੀ ਸਾਹਿਬ ਨੇਮ ਸੀ ਛੱਬੀ ਪਾੜ ਜਪਜੀ ਸਾਹਿਬ ਨੇਮ ਸੀ ਤੇ ਸਾਈਕਲ ਸੀ ਟੁੱਟਾ ਜਿਹਾ ਗਰੀਬੀ ਵੱਲੋਂ ਦਰਬਾਰ ਸਾਹਿਬ ਰੋਜ਼ ਜਾਣਾ ਉਹਨੇ ਸਾਢੇ ਤਿੰਨ ਚਾਰ ਵਜੇ ਤੇ ਤੁਹਾਡੇ ਚੋਂ ਇੱਕ ਸੱਜਣ ਨੇ ਮੈਨੂੰ ਯਾਦ ਹੈ 5000 ਰੁਪਇਆ ਮੇਰੀ ਜੇਬ ਚ ਪਾਇਆ ਸੀ ਕਹਿੰਦੇ ਉਸ ਸਿੱਖ ਨੂੰ ਇੱਕ ਸਕੂਟਰੀ ਲੈ ਦਿਓ ਸੈਕਿੰਡ ਹੈਂਡ ਜਿੰਨੀ ਕੁ ਮੇਰੀ ਸਮਰੱਥਾ ਹੈ मैं चाहना भी वह 3:30 साइकिल से ना आवे स्कूटरी पे आ जाए देना यह आर्थिक मदद मैं फस भी गया सा उन्होंने मैं क्या भी इतना किसी की गल आई तेरे लिए आ लैनी वो अगों कहता सी नहीं मैं लैनी नहीं देने वाला कहता सी मैं करनी तो फिर ना ਵਿਚਕਾਰਲਾ ਜਿਹਾ ਕੰਮ ਕਰਕੇ ਨਿਬੇੜਨਾ ਪਿਆ ਸੀ ਬਈ ਤੂੰ ਉਹਦੀ ਉਧਾਰੀ ਸਮਝ ਕੇ ਰੱਖ ਲੈ ਜਦੋਂ ਤੇਰੀ ਬਣ ਗਈ ਤੂੰ ਉਹਨੂੰ ਮੋੜ ਦੇ ਜਿਹਨੇ ਮਦਦ ਕੀਤੀ ਜਿਹਨੇ ਮਦਦ ਕੀਤੀ ਸੀ ਉਹ ਕਹਿੰਦਾ ਜੀ ਮੈਂ ਦੇ ਕੇ ਲਵਾਂ ਮੈਂ ਉਹਦਾ ਮੋਢਾ ਫੜ ਕੇ ਮੈਂ ਕਿਹਾ ਇਹੋ ਜਿਹਾ ਫਿਰ ਹੋਰ ਲੱਭ ਲਾਂਗੇ ਉਹਨੂੰ ਦੇ ਦਾਂਗੇ ਅੱਖ ਸਤਨਾਮ ਇਤਨਾ ਹੀ ਹੋਰ ਗੁਰਸਿੱਖ ਦੀ ਗੁਪਤ ਇਹ ਹੋਵੇ ਗੁਪਤ ਸ਼ੋ ਕਰਕੇ ਨਹੀਂ ਇਹ ਫਿਰ ਆਰਥਿਕ ਮਦਦ ਸ਼ੋ ਕਰਕੇ ਦਿੱਤੀ ਤੇ ਅਗਲੇ ਦੀ ਹੀਣ ਭਾਵਨਾ ਆ ਜਾਣ ਇਹ ਹੋਵੇ ਬਸ ਸੱਜਾ ਹੱਥ ਦੇਵੇ ਤੇ ਖੱਬੇ ਨੂੰ ਨਾ ਪਤਾ ਲੱਗੇ ਵਾਲੀ ਗੱਲ ਆਰਥਿਕ ਮਦਦ ਕੋਈ ਰੰਗਿਆ ਹੋਵੇ ਗੁਰਸਿੱਖ ਨਾਮ ਜਪਣ ਵਾਲਾ ਹੋਵੇ ਆਰਥਿਕ ਪੱਖੋਂ ਕਮਜ਼ੋਰ ਹੋਵੇ ਉਹਦੀ ਧੀ ਦਾ ਵਿਆਹ ਹੋਵੇ ਨਾ ਉਹਦੇ ਘਰ ਆਮ ਰਿਸ਼ਤੇਦਾਰਾਂ ਨਾਲੋਂ ਹੀ ਜਾਣ ਕੇ ਰੁਖਾ ਹੋਵੇ ਡਬਲ ਹੋਰ ਜ਼ਿਆਦਾ ਸਗਨ ਜਾਣ ਕੇ ਪਾ ਕੇ ਉਹ ਵੀ ਬੰਦਗੀ ਵਾਲਾ ਨਾਮ ਜਪਣ ਵਾਲਾ ਤੁਹਾਡੀ ਉਸ ਵੇਲੇ ਉਹਨੂੰ ਲੋੜ ਹੁੰਦੀ ਹੈ ਆਰਥਿਕ ਮਦਦ ਦੀ ਇਹ ਸਿੱਖ ਦੀ ਟਹਿਲ ਸੇਵਾ ਇੱਕ ਇਹ ਹੈ ਆਰਥਿਕ ਮਦਦ ਕਰਨੀ ਪਰ ਹੋਵੇ ਨਕਲੀ ਨਾ ਅਜੇ ਨਕਲੀ ਬੜੇ ਜਾਏ ਆਖੋ ਸਤਨਾਮ ਆ ਕਥਾ ਮੈਂ ਨਹੀਂ ਚਾਹੁੰਦਾ ਕਹਿਰ ਬਣ ਜਾ ਕਥਾ ਕਹਿਰ ਹੀ ਬਣ ਜਾਂਦੀ ਉਹ ਨਕਲੀ ਦਾ ਬੜਾ ਹੀ ਹੋਵੇ ਮਦਦ ਲੈਣ ਵਾਲਿਆਂ ਇਹ ਤੁਸੀਂ ਰੱਖਣਾ ਵਾਕਿਆ ਨਾਮ ਜਪਣ ਵਾਲਾ ਬੰਦਗੀ ਵਾਲਾ ਅੰਮ੍ਰਿਤ ਵੇਲੇ ਜਾਗਣ ਵਾਲਾ ਆਰਥਿਕ ਪੱਖੋਂ ਕਮਜ਼ੋਰ ਹੈ ਤਾਂ ਵੀ ਕੁਝ ਕਰਾਂ ਇਹਦੇ ਲਈ ਆਟਲ ਸੇਵਾ ਸਿੱਖ ਨਕਲੀ ਤੁਸੀਂ ਰੱਖਣਾ ਕਿਉਂ ਮਹਾਰਾਜ ਨੇ ਕਿਹਾ

ਅੱਜ ਜਿਹੜਾ ਪੰਜਵਾਂ ਬਚਨ ਹੈ ਥੋੜੀ ਉਹਦੀ ਡਿਟੇਲ, ਬਾਬਾ ਜੀ ਜਿਵੇਂ ਬੁਲਾ ਰਹੇ ਨੇ, ਅਵਸਥਾ ਹੁੰਦਿਆਂ ਵੀ ਸਿੱਖਾਂ ਦੀ ਟਹਿਲ ਸੇਵਾ, ਮਾਣ ਹੁੰਦਿਆਂ ਵੀ ਸਿੱਖਾਂ ਦੀ ਟਹਿਲ ਸੇਵਾ। ਸਿੱਖਾਂ ਦੀ ਟਹਿਲ ਸੇਵਾ ਦੋ ਪ੍ਰਕਾਰ ਦੀ ਏ, ਕਿਸੇ ਨੂੰ ਰੰਗਿਆ ਵੇਖੇ, ਨਾਮ ਜਪਣ ਵਾਲਾ ਵੇਖੇ, ਪਰ ਆਰਥਿਕ ਪੱਖੋਂ ਥੱਲੇ ਹੋਵੇ, ਗੁਪਤ ਕਿਸੇ ਰੂਪ ਵਿੱਚ ਉਹਦਾ ਸਹਾਰਾ ਬਣ, ਇਹ ਮਦਦ। ਦੂਜੀ ਸਿੱਖਾਂ ਦੀ ਟਹਿਲ ਸੇਵਾ ਕਿ ਆਪਣੇ ਘਰ ਪ੍ਰਸ਼ਾਦਾ ਪਾਣੀ ਸੇਵਾ ਕਰਨੀ, ਹੁਣ ਇਹ ਵੀ ਬੜੀ ਉੱਚੀ ਜੇ। ਗੁਰੂ ਗੋਬਿੰਦ ਸਿੰਘ ਜੀ ਨੂੰ ਸਿੱਖਾਂ ਨੇ ਪੁੱਛਿਆ ਸੀ ਨਾ, ਤੁਹਾਡੀ ਪ੍ਰਸੰਨਤਾ ਦੀ ਨਿਸ਼ਾਨੀ, ਮਹਾਰਾਜ ਕਹਿੰਦੇ ਜਿਹਦੇ ਤੇ ਮੈਂ ਬਹੁਤ ਪ੍ਰਸੰਨ ਹੋਵਾਂ ਉਹਦੇ ਘਰ ਇੱਕ ਰੰਗਿਆ ਹੋਇਆ ਗੁਰਸਿੱਖ ਭੇਜ ਦੇਣਾ। ਗੱਜ ਕੇ ਆਖੋ ਸਤਿਨਾਮ, ਤੁਸੀਂ ਅਗੋਂ ਸੁਣਦੇ ਹੀ, ਜ਼ਿਆਦਾ ਪ੍ਰਸੰਨ ਹੋਵਾਂ ਦੋ ਭੇਜ ਦੇਣਾ, ਬਹੁਤਾ ਜ਼ਿਆਦਾ ਪ੍ਰਸੰਨ ਹੋਵਾਂ ਪੰਜ ਭੇਜ ਦੇਣਾ, ਤੇ ਫਿਰ ਬਹੁਤ ਜ਼ਿਆਦਾ ਪ੍ਰਸੰਨ ਹੋਵਾਂ ਤੇ ਗੁਰੂ ਕੀ ਪਿਆਰੀ ਸਾਧ ਸੰਗਤ ਭੇਜ ਦੇਣਾ। ਆਖੋ ਸਤਿਨਾਮ। ਅੱਗੋਂ ਹੁਣ ਸੰਗਤ ਦੀ ਸੇਵਾ ਕਰਨ ਦੀ ਜਾਚ ਹੋਵੇ। ਹੁਣ ਦੀਵਾਨ ਸੀ ਸੂਰਤ, ਅਹਿਮਦਾਬਾਦ ਤੋਂ ਇੱਕ ਪਰਿਵਾਰ ਆਇਆ ਸੀ, ਪੰਜ ਘੰਟੇ ਦਾ ਰਾਜ ਅਹਿਮਦਾਬਾਦ ਤੋਂ ਬਾਈ ਰੋਡ, ਔਰ ਮੈਂ ਹੈਰਾਨ ਰਹਿ ਗਿਆ। ਉਹ ਪਰਿਵਾਰ ਹੈ ਜੀ, ਮੈਂ ਕਰੋੜਾਂ ਪਤੀ ਵੀ ਕਹਾਂ ਤਾਂ ਉਸ ਤੋਂ ਵੀ ਉੱਤੇ ਆ। ਉਹਨਾਂ ਦੀ ਧੀ ਤੇ ਪਤਨੀ ਜਿਸ ਦੀਵਾਨ ਚ ਆਉਂਦੀਆਂ ਸੀ ਨਾ, ਇਸ ਸਾਰੇ ਚੌੜੇ ਰੁਮਾਲ ਨਾਲ ਸਾਫ਼ ਕਰਕੇ ਸਿੱਧੇ ਲਾ ਕੇ ਸਹੀ ਤਰ੍ਹਾਂ ਲਾ ਕੇ ਫਿਰ ਅੰਦਰ ਆਉਣਾ। ਮੈਂ ਕਿਹਾ ਇੰਨੀ ਰੁਪਈਆ ਹੁੰਦਿਆਂ ਵੀ ਤੁਹਾਡਾ ਇੰਨਾ ਸੰਗਤ ਨਾ, ਕਹਿੰਦੇ ਭੁੱਖ ਲੱਗੀ ਪਈ ਏ, ਸ਼ੁਕਰ ਕੀਤਾ ਸਤਸੰਗ ਮਿਲੇ। ਆਖੋ ਸਤਨਾਮ। ਸੰਗਤ ਦੀ ਖੁਸ਼ੀ, ਆ ਗੁਰਸਿੱਖਾਂ ਦੀ ਖੁਸ਼ੀ, ਸੰਗਤਾਂ ਦੀ ਖੁਸ਼ੀ, ਮੇਰਾ ਸੀਸ ਚੁੱਕ ਗਿਆ। ਮੈਂ ਕਿਹਾ ਜਿਹਦੇ ਤੇ ਕਿਰਪਾ ਹੋਵੇ ਉਹ ਹੀ ਇੱਥੇ ਪਹੁੰਚਦਾ, ਕਰੋੜਾਂ ਪਤੀ ਹੈ। ਇਹ ਗੁਰੂ ਦੀ ਜੋਰੀ ਚ ਬੈਠਾ ਜੇ, ਉਹਨਾਂ ਦੇ ਘਰ ਅਹਿਮਦਾਬਾਦ ਨਾਂ ਸੀ, ਰੁਕੇ ਵੀ ਆ, ਮੇਰਾ ਖਿਆਲ ਅੱਠ ਨੌ ਕਾਰਾਂ ਹੀ ਨੇ ਹੋਏ, ਬਹੁਤ ਮਨ ਵੇਖੋ ਕਿੱਥੇ। ਕਿਸੇ ਪਰਿਵਾਰ ਦੀ ਗੱਲ ਸੁਣਾਉਣ ਦਾ ਹੋਰ ਨੀ ਕੋਈ ਮਕਸਦ, ਕੋਈ ਕੋਈ ਬਸ ਗੱਲ ਵੱਜ ਜੇ ਆਪਣੀ ਜ਼ਿੰਦਗੀ ਚ। ਇਹ ਦੂਜੀ ਟਹਿਲ ਸੇਵਾ ਇਹ ਹੈ। ਪ੍ਰਸ਼ਾਦੇ ਪਾਣੀ ਦੀ ਸੇਵਾ ਕਰ ਬੁਲਾ ਕੇ ਗੁਰੂ ਕੇ ਸਿੱਖ ਦੀ, ਗੁਰੂ ਕੇ ਸਿੱਖਾਂ ਦੀ ਪਿਆਰ ਸ਼ਰਧਾ ਨਾਲ, ਭਾਵਨਾ ਨਾਲ ਹੱਥੀ ਆਪ ਕਰਨੀ, ਮਾਣ ਹੁੰਦਿਆਂ ਵੀ, ਆਪਣੀ ਵਸਥਾ ਹੁੰਦਿਆਂ ਵੀ, ਇਹ ਟਹਿਲ ਸੇਵਾ ਹੱਥੀ ਪ੍ਰਾਪਤ ਹੋਣੀ। ਜੇ ਅਜੇ ਵੀ ਕਿਸੇ ਦੇ ਮਨ ਚ ਹੋਵੇ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਉਹ ਸਾਖੀ ਤੁਹਾਨੂੰ ਸਾਰਿਆਂ ਨੂੰ ਸੁਣੀ ਹੋਈ ਤੁਸੀਂ, ਕਿ ਇੱਕ ਸਿੱਖ ਜਿਹੜਾ ਨਾ ਆਨੰਦਪੁਰ ਦਰਸ਼ਨ ਕਰਨ ਆਇਆ ਸੀ ਤੇ ਬਹਿ ਗਿਆ ਸੀ ਦੀਵਾਨ ਚ, ਤੇ ਦਰਬਾਰਾ ਸਿੰਘ ਲਾਂਗਰੀ ਨੇ ਕਿਹਾ ਸੀ ਕਲਗੀਆਂ ਵਾਲੇ ਪਾਤਸ਼ਾਹ ਨੂੰ, ਮਹਾਰਾਜ ਲੰਗਰ ਦਾ ਸਮਾਂ ਹੋ ਗਿਆ, ਆਪ ਰਸਨਾਂ ਨੂੰ ਲਾਓ ਤੇ ਵੰਡੀਏ। ਤੇ ਕਲਗੀ ਵਾਲੇ ਪਾਤਸ਼ਾਹ ਨੇ ਕਿਹਾ ਸੀ ਮੈਂ ਛੱਕ ਲਿਆ। ਉਹ ਕਹਿੰਦੇ ਮਹਾਰਾਜ ਤੁਸੀਂ ਸਵੇਰ ਦੇ ਦੀਵਾਨ ਚ ਬੈਠੇ ਛਕਿਆ ਕਰੋ। ਕਹਿੰਦੇ ਤੂੰ ਰੋਜ਼ ਤੇ ਦਾਲ ਛਕਾਨਾ, ਅੱਜ ਸਰੋਂ ਦਾ ਸਾਗ ਸਗਿਆ, ਮੱਕੀ ਦੀਆਂ ਰੋਟੀਆਂ, ਮੱਖਣ ਤੇ ਲੱਸੀ ਗੱਜ ਕੇ ਅੱਗੋਂ ਸਕਣਾ। ਮਹਾਰਾਜ ਇਹ ਤਾਂ ਬਣਿਆ ਹੀ ਨੀ ਲੰਗਰ, ਤੁਸੀਂ ਕਿੱਥੇ ਛੱਕ ਲਿਆ। ਮਹਾਰਾਜ ਨੇ ਐਂ ਉਂਗਲ ਕੀਤੀ ਸੀ, ਕਹਿੰਦੇ ਜੇ ਸਾਡੇ ਤੇ ਨਹੀਂ ਦਬਾਰ, ਉਹ ਸਿੱਖ ਬੈਠਾ ਹੀ, ਉਹ ਸਿੱਖ ਸਾਦੀ ਜੀ ਪੱਗ ਬੰਨੀ, ਉਹਨੂੰ ਪੁੱਛ ਲੈ। ਸਾਰੀ ਸੰਗਤ ਦੀ ਨਜ਼ਰ ਉਧਰ, ਉਹਨੂੰ ਉਠਾਇਆ, ਬਈ ਦੱਸ ਤੇਰੇ ਵੱਲ ਉਂਗਲ ਕੀਤੀ। ਉਹ ਕਹਿੰਦਾ ਜੀ ਮੈਨੂੰ ਤੇ ਨਹੀਂ ਪਤਾ ਇਹ ਗੱਲ ਦਾ, ਵੀ ਅਸੀਂ ਫਸਲ ਨਵੀਂ ਬੀਜੀਏ, ਤੇ ਜਦੋਂ ਫਸਲ ਨਵੀਂ ਬੀਜੀ ਪਹਿਲਾਂ ਪ੍ਰਸ਼ਾਦਾ ਗੁਰੂ ਘਰ ਲਿਆਉਂਦੇ ਹਾਂ ਅਸੀਂ, ਤੇ ਮੈਂ ਤੇ ਉਹ ਲਿਆ ਰਿਹਾ ਸਾਂ ਅੱਜ ਆਨੰਦਪੁਰ ਸਾਹਿਬ, ਪ੍ਰਸ਼ਾਦਾ ਤੇ ਸਾਗ ਤੇ ਸਰੋਂ ਦਾ ਸਾਗ ਤੇ ਮੱਖਣ ਤੇ ਲੱਸੀ ਤੇ ਰੋਟੀਆਂ ਮਕਈ ਦੀਆਂ, ਤੇ ਆਨੰਦਪੁਰ ਤੋਂ ਮੀਲ ਪਿੱਛੇ ਅੱਠ ਦਸ ਗੁਰਸਿੱਖ ਇਸ਼ਨਾਨ ਕਰ ਰਹੇ ਸੀ ਨਦੀ, ਰੰਗੇ ਹੋਏ ਸੀ। ਉਹਨਾਂ ਕਿਹਾ ਕੀ ਲਿਜਾ ਰਿਹਾ ਪੁਰਖਾ, ਤੇ ਮੈਂ ਦੱਸਿਆ ਵੀ ਆ ਲਿਜਾ ਰਿਹਾ ਮਕਈ ਦੀਆਂ। ਉਹ ਕਹਿੰਦੇ ਤੂੰ ਨਾ ਲਿਆ, ਸਾਡਾ ਵੀ ਚਿੱਤ ਕਰ ਆਇਆ, ਸਾਨੂੰ ਛਕਾ ਦੇ। ਕਹਿੰਦਾ ਮੈਂ ਤੇ ਉਹਨਾਂ ਨੂੰ ਪੰਗਤ ਲਾ ਕੇ ਗੁਰੂ ਗੋਬਿੰਦ ਸਿੰਘ ਦੇ ਪਿਆਰੇ ਸਿੱਖ ਸਮਝ ਕੇ ਛਕਾ ਆਇਆ ਵਾਂ, ਤੇ ਖਾਲੀ ਡੋਲ ਹੱਥ ਤੇ ਖਾਲੀ ਹੱਥ, ਬਾਕੀ
ਟੋਕਰੀ ਪ੍ਰਸ਼ਾਦੇ ਲਿਆਂਦੇ ਮਨ ਚ ਧਾਰਿਆ ਵੀ ਕੱਲ ਫੇਰ ਪਕਾ ਕੇ ਲਿਆਵਾਂਗਾ ਆਨੰਦਪੁਰ ਸਾਹਿਬ ਲਈ ਤੇ ਅੱਜ ਗੁਰੂ ਕੇ ਸਿੱਖਾਂ ਨੇ ਰਾਜ ਕਹਿਤਾ ਸਾਨੂੰ ਛਕਾ ਦੇ ਕਹਿੰਦਾ ਮੈਂ ਤੇ ਆਹ ਛਕਾ ਕੇ ਆਇਆ ਤੇ ਉਸ ਵੇਲੇ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ ਲਾਂਗਰੀ ਦਰਬਾਰਾ ਸਿੰਘ ਜਦੋਂ ਕੋਈ ਮੇਰੇ ਰੰਗੇ ਹੋਏ ਸਿੱਖ ਨੂੰ ਇੰਜ ਪ੍ਰਸ਼ਾਦਾ ਛਕਾਉਂਦਾ ਛਕਦਾ ਉਹ ਹੈ ਪਹੁੰਚਦਾ ਮੈਨੂੰ ਗੱਜ ਕੇ ਆਖੋ ਸਤਨਾਮ ਅੰਦਾਜ਼ਾ ਲਾ ਲੋ ਇਸ ਸਾਕੀ ਤੋਂ ਗੁਰੂ ਦੀ ਕਿੰਨੀ ਕੁ ਖੁਸ਼ੀ ਹੈ ਗੁਰਬਾਣੀ ਦੀ ਇੱਕ ਪੰਕਤੀ ਵੀ ਜੇ ਉਹ ਪੜ ਲੋਗੇ ਤੇ ਹੋਰ ਤੁਹਾਡੀ ਸ਼ਰਧਾ ਵੱਧ ਜਾਏਗੀ ਸਤਿਗੁਰ ਬਿਗਸੇ ਬਿਗਸੇ ਹੁੰਦਾ ਖੁਸ਼ ਹੋਣਾ

ਇਹਦੇ ਵਿੱਚ ਨਿਮਰਤਾ ਬੜੀ ਜ਼ਰੂਰੀ ਹੈ। ਕੋਈ ਬਹੁਤ ਧੰਨ ਵਾਲਾ ਹੋਵੇ ਤੇ ਸਿੱਖਾਂ ਨੂੰ ਕਿਤੇ ਪ੍ਰਸ਼ਾਦਾ ਘਰ ਛਕਿਆ ਹੋਵੇ, ਬਹਿਰਿਆਂ ਕੋਲ ਸੇਵਾ ਕਰਾਵੇ, ਕੋਈ ਨਹੀਂ ਮੈਂ ਇਹ ਸਮਝ ਕੇ ਇਹਨਾਂ ਨੂੰ ਕੁਝ ਪੇਟ ਇਹਨਾਂ ਦਾ ਭਰ ਰਿਹਾ, ਫਿਰ ਨਹੀਂ ਆਪਣੀ ਹਾਜ਼ਰੀ ਲਵਾ ਰਿਹਾ ਹੋਵੇ ਵੀ ਸ਼ੁਕਰ ਹੈ ਸਤਿਗੁਰੂ, ਇਹ ਵੀ ਤੇਰਾ ਹੁਕਮ ਹੈ, ਤੇਰੇ ਗੁਰੂ ਕੇ ਸਿੱਖਾਂ ਦੀ ਵੀ ਖੁਸ਼ੀ ਲੈਣੀ ਬਣ ਗਈ। ਉਸ ਰੂਪ ਚ ਸੇਵਾ ਭਾਵ ਨਾਲ ਪਹਿਲ ਕਰਨੀ, ਇਹਦਾ ਕੋਈ ਹੋਰ ਭਾਵਨਾ ਲੈ ਲੈਣਾ। ਕਿਉਂ ਕੈਨੇਡਾ ਚ ਨਾ ਗੁਰਦੁਆਰਾ ਦਸਮੇਹ ਦਰਬਾਰ, ਉੱਥੇ ਤੀਜੇ ਕਿ ਚੌਥੇ ਦਿਨ ਆ ਸਾਖੀ ਮੈਂ ਲਾ ਬੈਠਾ ਬਈ ਗੁਰੂ ਕਾ ਇੱਕ ਸਿੱਖ ਆ ਜਾਏ ਘਰ, ਹੈ ਜੀ, ਤੇ ਆਪ ਮਕਈ ਵਾਲੀ ਰੋਟੀ ਵਾਲੀ। ਉੱਠਣ ਤੋਂ ਬਾਅਦ ਨਾ, ਕਿਉਂਕਿ ਉੱਥੇ ਰੇਡੀਓ ਹੈ ਸਿਸਟਮ, ਅਸੀਂ ਜਿਹੜਾ ਕੀਰਤਨ ਕਰਦੇ ਹਾਂ ਰੇਡੀਓ ਹਰ ਦੇ ਘਰ ਆ ਰਿਹਾ, ਉੱਥੇ ਸਿੱਖਾਂ ਦਾ ਆਪਣਾ ਰੇਡੀਓ ਸਟੇਸ਼ਨ ਜਿਹੜਾ ਸਾਰਾ ਦਿਨ ਕੀਰਤਨ ਰੇਡੀਓ ਚ ਆਸਾ ਜੀ ਰਿਵਾਜ ਅੰਮ੍ਰਿਤ ਬਾਣੀ ਚੈਨਲ ਇਸ ਤਰ੍ਹਾਂ ਚੈਨਲ ਨੇ ਉੱਥੇ। ਉਹ ਜਿਹੜਾ ਅਸੀਂ ਕੀਰਤਨ ਕਰ ਰਹੇ ਸਾਂ ਕਿਤੇ ਘਰਾਂ ਚ ਵੀ ਜਾ ਰਿਹਾ ਸੀ, ਉਹ ਜਦੋਂ ਕੀਰਤਨ ਕਰਕੇ ਉੱਠੇ ਤੇ ਤਿੰਨ ਚਾਰ ਘੰਟੇ ਬਾਅਦ 10-12 ਘਰਾਂ ਤੋਂ ਫੋਨ ਵੀ ਸੁਨੇਹ ਵੀ, ਤੁਸੀਂ ਸਾਡੇ ਘਰ ਕਦੋਂ ਆਉਣਾ? ਮੈਂ ਕਿਹਾ ਯਾਰ ਇਹ ਪ੍ਰਬੰਧਕਾਂ ਨੇ ਕਹਿਣਾ ਇਹਨਾਂ ਜਾਣ ਕੇ ਸਾਖੀ ਲਾਈਏ ਸਾਨੂੰ ਸੱਦਣ ਕਰਾਂਗੇ, ਐ ਨਾ ਭਾਵ ਸਮਝ ਲੈਣਾ ਤੁਸੀਂ ਵੀ, ਤੇ ਮਤਲਬ ਕਈ ਵਾਰੀ ਹੋਵੇ ਤਾਂ ਬੰਦਾ ਸਮਝਦਾ ਤਾਂ ਕਰਕੇ ਹੀ ਲਾਦੇ ਫਿਰ ਸਾਖੀ ਬਈ ਚਲੋ ਇਹ ਵਾਜੇ ਨੂੰ ਨਮਸਕਾਰ ਹੋ ਜਾਂਦੀ, ਗੁਰੂ ਦੇ ਸ਼ਬਦ ਨੂੰ ਨਮਸਕਾਰ ਹੋ ਜਾਂਦੀ ਹੈ। ਇੱਕ ਜੋ ਗੁਰੂ ਦਾ ਬਚਨ ਆਪ ਜੀ ਤੱਕ ਪਹੁੰਚਾਉਣਾ ਜ਼ਰੂਰੀ ਹੈ, ਉਹਦਾ ਕੋਈ ਹੋਰ ਭਾਵ ਨਹੀਂ। ਬਾਣੀ ਦੀ ਪੰਕਤੀ ਇਤਿਹਾਸ ਦੀ ਗਵਾਹੀ ਮੁਤਾਬਕ ਆਪ ਜੀ ਦੇ ਚਰਨਾਂ ਚ ਰੱਖ ਰਿਹਾ, ਸਤਿਗੁਰ ਬਿਰਸੇ, ਬਿਰਸੇ ਕਹਿੰਦੇ ਖੁਸ਼ ਹੋਣਾ, ਜਦੋਂ ਕਿਸੇ ਰੰਗੇ ਹੋਏ ਗੁਰਸਿੱਖ ਨੂੰ ਤੁਸੀਂ ਪੂਰੀ ਸ਼ਰਧਾ ਭਾਵਨਾ ਨਾਲ ਕੁਝ ਬਣ ਕੇ ਨਹੀਂ ਛਕਾਉਂਦੇ ਹੋ ਤੇ ਮੁੱਖ ਵਿੱਚ ਤੇ ਉਹ ਪਾਉਂਦੇ ਤੇ ਗੁਰੂ ਖੁਸ਼ ਹੁੰਦਾ। ਆਖੋ ਸਤਨਾਮ, ਇਹ ਸਤਸੰਗ ਦੂਜੀ ਟਹਿਲ ਸੇਵਾ ਹੈ, ਹੱਥੀ ਗੁਰੂ ਕੇ ਸਿੱਖ ਦੀ ਹੱਥੀ ਸੇਵਾ ਕਰਨੀ। ਬਾਕੀ ਬੜੇ ਇਤਿਹਾਸ ਤੁਸੀਂ ਸੁਣਦੇ ਹੋ, ਹੁਣ ਗੁਰੂ ਹਰਗੋਬਿੰਦ ਸਾਹਿਬ ਵਾਲੇ ਦਾ ਜ਼ਿਕਰ ਲੈ ਲਾ, ਤੇ ਮਹਾਰਾਜ ਨੇ ਸ਼ਾਇਦ ਨਹੀਂ ਪ੍ਰਵਾਨ ਕੀਤਾ ਕਿ ਮੇਰੇ ਸਿੱਖ ਨੂੰ ਤੂੰ ਨਾ ਕਰ ਆਇਆ, ਤੇ ਕਿਹਾ ਤੇ ਇੱਥੋਂ ਤੱਕ ਸੀ ਨਾ, ਮੈਂ ਜਦੋਂ ਮੰਗਿਆ ਤੂੰ ਨਾ ਕਰਦੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਮੈਂ ਜਦੋਂ ਤਲੀ ਅੱਡ ਕੇ ਮੰਗਿਆ ਤੂੰ ਦਿੱਤਾ ਨਹੀਂ, ਸ਼ਾਇਦ ਮਹਾਰਾਜ ਤੁਸੀਂ ਮੰਗੋ ਤੁਹਾਡੇ ਲਈ ਤੇ ਲਿਆ, ਮੈਂ ਮੰਗਿਆ ਖੁਦ ਤਲੀ ਕਰਕੇ ਤੇਰੇ ਕੋਲ। ਮਹਾਰਾਜ ਉਹ ਤੇ ਭਾਈ ਕੱਟੂ ਸੀ। ਮਹਾਰਾਜ ਕਹਿੰਦੇ ਉਹ ਦਿਨੇ ਰਾਜ ਸੰਗਤ ਦੀ ਸੇਵਾ ਕਰਨ ਵਾਲਾ, ਨਾਮ ਜਪਣ ਵਾਲਾ, ਇਸ ਤਰ੍ਹਾਂ ਦਾ ਕੋਈ ਰੰਗਿਆ ਸਿੱਖ ਜਦੋਂ ਕੁਝ ਤਲੀ ਅੱਡ ਕੇ ਕੁਝ ਮੰਗੇ ਉਹ ਨਹੀਂ ਮੰਗਦਾ। ਮੈਂ ਆਖੋ ਸਤਨਾਮ, ਕਿਉਂ ਉਹ ਲੋਭ ਲਾ ਵਾਸ ਨਹੀਂ ਹੋ ਕੇ ਮੰਗ ਰਿਹਾ ਸੀ, ਸ਼ਾਇਦ ਦਾ ਨਾਂ ਲਿਆ ਉਹਦਾ ਚਿੱਤ ਕਰ ਰਹੇ ਕਿ ਇੱਕ ਬੂੰਦ ਮੇਰੇ ਵੀ ਪਾ ਦੇ। ਉਹ ਕਹਿੰਦਾ ਇਹ ਤੇ ਗੁਰੂ ਹਰਗੋਬਿੰਦ ਸਾਹਿਬ ਲਈ ਲਿਆ, ਤੇਰੇ ਲਈ ਥੋੜੀ। ਤੇ ਮਹਾਰਾਜ ਨੇ ਉਹ ਸ਼ਾਇਦ ਕਦੋਂ ਪ੍ਰਵਾਨ ਕੀਤਾ ਕਿ ਪਹਿਲੇ ਮੇਰਾ ਸਿੱਖ ਰਸਨਾ ਨੂੰ ਲਾਏਗਾ ਤੇ ਫਿਰ ਪ੍ਰਵਾਨ। ਗੱਜ ਕੇ ਆਖੋ ਸਤਨਾਮ। ਇਹ ਸਾਰੇ ਮਾਈ ਭਾਈ ਛਾਤੀ ਪਾਇਓ, ਇਹ ਪੰਜਵਾਂ ਬਚਨ ਸਾਡੇ ਜੀਵਨ ਚ ਵੀ ਹੋਵੇ, ਇਹਦੇ ਚ ਫਿਰ ਬਰੀਕੀ ਲੈ ਜਾਣਾ, ਨਿਕਲਣਾ ਜਾਵੇ ਗੱਲ ਦਿਮਾਗ ਚੋਂ। ਮਾਣ ਹੁੰਦਿਆਂ ਤੇਰੀ ਵਸਥਾ ਖੁਦ ਜਗਤ ਚ ਹੋਵੇ ਕਿ ਲੋਕ ਤੇਰੀ ਸੇਵਾ ਕਰਦੇ ਹੋਣ, ਪਰ ਤੇਰੇ ਅੰਦਰ ਫਿਰ ਭਾਵਨਾ ਹੋਵੇ ਕਿ ਮੈਂ ਹੱਥੀ ਸਿੱਖਾਂ ਦੀ ਟਹਿਲ ਸੇਵਾ ਕਰਨੀ ਹੈ। ਇਹ ਪੰਜਵਾਂ ਬਚਨ ਭਾਈ ਫਿਰਨੇ ਤੇ ਜ਼ੋਰ ਨੂੰ ਗੁਰੂ ਨਾਨਕ ਸਾਹਿਬ ਨੇ ਝੋਲੀ ਚ ਪਾਇਆ, ਛੇਵਾਂ ਬਚਨ ਉਹ ਅਗਲੀ ਵਾਰੀ ਬਾਬਾ ਜੀ ਸੇਵਾ ਲੈਣ। ਗੁਰੂ ਨਾਨਕ ਤੋਂ ਕੁਰਬਾਨ ਜਾਈਏ, ਆਹਾ ਜਿਹਨੇ ਹੱਦ ਮੁਕਾਤੀ ਜੋ ਕੁਝ ਦੇ ਗਏ ਹੁਣ ਵੀ ਦੇ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ। ਆਓ ਬੜੇ ਪਿਆਰ ਦੇ ਨਾਲ

ਜਿਹੜੇ ਅੱਜ ਗੁਰੂ ਨਾਨਕ ਦੀ ਗੋਦ ਬਹਿ ਕੇ ਸੁਣਿਆ ਜੇ ਨਾ, ਅਗਰ ਕਿਨਕਾ ਕਿਨਕਾ ਮੰਨ ਲਓ, ਮਹਾਰਾਜ ਕੀ ਕਹਿੰਦੇ ਨੇ, ਇਹ ਸਾਰੀਆਂ ਬਾਤਾਂ ਤੇਰੀ ਜ਼ਿੰਦਗੀ ਆਉਣੀਆਂ ਸ਼ੁਰੂ ਹੋ ਜਾਣਗੀਆਂ।

तलंग राग दे अंदर धन गुरु नानक पातशाह जी ने उन्हां गुरु सिखां तो नाम जपण वाले तो अजूर फरमांदे मैं कुर्बान जांदा हां ऐ वाहिगुरु जो तेरे नाम विच जुड़े ए तन माया पाया पैरे ए जड़ा तन है नू माया दी पाह लगी पई है माया दी मैल लगी पई है ए तन माया पाया पैरे लीतला लब रंगाए मेरे कन तो न पावे चोरड़ा प्यारे क्यों धन से जी शरीर रूपी चोलड़ा जिसनु लब दी मैल है माया दी पाह लगी है एडा मैला चोला है ओ स्वामी कंत इसनु किस तरह प्रवान करेगा मेरे कंत न आवे चोलड़ा प्यारे क्यों धन से जे जाए हजूर कहंदे न हाँ कुर्बाने जाऊं मेहरबाना हाँ कुर्बाने जाऊं हाँ कुर्बाने जाऊं तिना के लैण जो तेरा तिना ने मैल तू अपने आप नु दूर की अपने मन ते तन दे उत्ते नाम रूपी सुंदर चोला पहने नाम रूपी सुंदर ड्रेस पाई है फिर दुनियावी कपड़े मैले हो जाते हैं इना दे रंग भी फिके पै जाते हैं कुछ समय दे बाद कपड़िया का सुपन ए नहीं रहना कपड़ रू सुहावना छड़ दुनिया अंदर जावना पर हजूर फरमाते हैं जिस इंसान ने नाम रूपी सच्चा कपड़ा पा लिया है जिस इंसान ने नाम रूपी अपनी ब्यूटी दे स्वप्न बनाया है मैं उस तो कुर्बान जाना ए रंग सब तो श्रेष्ठ है माया दे रंग भी फिके पै जाते हैं हकूमत दे रंग भी मध्यम पै जाते पर जो सच्चा रंग है ए कदे फिका नहीं पै लाल रंग तिसको लगा जिसके वड भागा मैला कदे ना होवी न लागे काया रंगन जे थी प्यारे पाइये नाव मजीठ अपने मन दे उत्ते मजीठ रंग चढ़ा और सारे रंग कलर जड़े हन आस्ता आस्ता फिके पै जांदे हैं पर मजीठ का रंग ऐसा होंदा है ओनू ज्यो ज्यो धोवो त्यों त्यों निखरदा है इसे तरह नाम रूपी जड़ा मजीठा चोला है रंग है ए कदे फिका नहीं पे चाहे मुसीबत आ जाए दुख आ जाए सुख आ जाए पर पैरी सासंग दुखां सुखां दे रंग विच कई वेरी इंसान घाबर जांदा पर जिस वेले नाम रूपी गुरु दे प्यार दा रंग चढ़ जांदा है फिर काबर मुक जांदा है चाहे आरे ठा बहना पै जाए भाई मती दास नू फिर ओ रंग फिका नहीं पैंदा भाई मनी सिंह साहब बंद बंद कटांदे हैं सिखी दा रंग कदे भी मध्यम नहीं होया रोज अरदास करदे हैं गुरु के सिख सिखी वास्ते चरखड़िया ते चढ़ गए बंद बंद कटवाया पुठियां खला लवाईया एथे बस नहीं नाल मतावा पैणा दी भी आपां रोज अरदास करदे हां जिन्हां बीबियां ने जिन्हां पैणा ने मीर मन्नू दी जेल लाहौर दी जेल ओ जेल मैं वेखी पार्टीशन तो पहला जिथे सिंह नू शहीद किया जाता सी
ਜਿੱਥੇ ਗੁਰੂ ਕੀ ਬੱਚੀਆਂ ਨੂੰ ਕੈਦ ਕੀਤਾ ਸੀ ਉਸ ਗੁਰਦੁਆਰੇ ਦਾ ਨਾਮ ਸੀ ਸ਼ਹੀਦ ਗੰਜ। ਡੇਰਾ ਸਾਹਿਬ ਵੀ ਗੁਰਦੁਆਰਾ ਪੰਜਵੇਂ ਪਾਤਸ਼ਾਹ ਜੀ ਦਾ ਤੁਸੀਂ ਵੀ ਦਰਸ਼ਨ ਕੀਤੇ ਹੋਣਗੇ। ਪਰ ਗੁਰਦੁਆਰਾ ਸ਼ਹੀਦਗੰਜ ਜੋ ਸੀ ਉਹ ਜਗ੍ਹਾ ਸੀ ਜਿੱਥੇ ਸਿੱਖਾਂ ਤੇ ਜ਼ੁਲਮ ਹੁੰਦਾ ਸੀ, ਸਿੱਖਾਂ ਨੂੰ ਕਤਲ ਕਰਕੇ ਖੂਹਾਂ ਵੀ ਸਿੱਟਿਆ ਜਾਂਦਾ ਸੀ। ਤੋ ਜਦੋਂ ਪੜਚੋਲ ਹੋਈ ਸਨ 35-36 ਦੀ ਗੱਲ ਹੈ, ਤੋ ਉਹਨਾਂ ਖੂਹਾਂ ਵਿੱਚੋਂ ਸਿੱਖਾਂ ਦੀਆਂ ਹੱਡੀਆਂ ਨਿਕਲੀਆਂ, ਕਿਰਪਾਨਾਂ ਨਿਕਲੀਆਂ, ਉਹ ਜੋ ਪੱਥਰ ਗਰਭਵਤੀ ਭੈਣਾਂ ਦੇ ਪੇਟ ਤੇ ਰੱਖੇ ਜਾਂਦੇ ਸਨ ਉਹ ਵੀ ਨਿਕਲੇ, ਬੜੇ ਬੜੇ ਬੋਝ। ਪਰ ਮੀਰ ਮਨੂ ਦੀ ਜੇਲ੍ਹ ਵਿਚ ਭੈਣਾਂ ਨੇ ਬੱਚੀਆਂ ਨੇ ਸਿੱਖੀ ਸਿਦਕ ਨਹੀਂ ਹਾਰਿਆ, ਉਹਨਾਂ ਭੈਣਾਂ ਦੀ ਰੋਜ਼ ਅਰਦਾਸ ਹੁੰਦੀ, ਮਾਤਾਵਾਂ ਭੈਣਾਂ ਬੱਚੀਆਂ ਅੱਗੇ ਬੇਨਤੀ, ਸਿੱਖੀ ਸਭ ਤੋਂ ਉੱਚਾ ਪਦਾਰਥ ਹੈ। ਤੱਕ ਲੋ ਸਵਾ ਸਵਾ ਮਣ ਪੀਸਣਾ ਰੋਜ਼ ਪੀਸਣਾ, ਸਵਾ ਮਣ ਦਾਣੀ ਚੱਕੀ ਰੋਜ਼ ਪੀਸਣੀ, ਫਿਰ ਰੋਟੀ ਰਜਵੀ ਨਹੀਂ ਮਿਲਣੀ, ਖੰਨੀ ਖੰਨੀ ਰੋਟੀ ਦੇ ਬਗੈਰ। ਖੰਨੀ ਕਹਿੰਦੇ ਰੋਟੀ ਦਾ ਚੌਥਾ ਹਿੱਸਾ। ਫਿਰ ਇੱਥੇ ਹੀ ਬਸ ਨਹੀਂ, ਆਪਣੇ ਬੱਚਿਆਂ ਨੂੰ ਜ਼ਾਲਮਾਂ ਨੇ ਗੋਦ ਚ ਬੱਚਾ ਪਿਆ ਹੈ ਉਹਨੂੰ ਖਿੱਚ ਕੇ ਤੇ ਉਹਨੂੰ ਟੋਟੇ ਕਰ ਦੇ, ਨੇਜ਼ਿਆਂ ਤੇ ਟੰਗਾ ਦੇ ਤੇ ਕਹਿਣਾ ਹੁਣ ਇਮਾਨ ਮੰਨ ਲਓ, ਮੁਸਲਮਾਨ ਬਣ ਜਾਓ। ਪਰ ਉਹਨਾਂ ਭੈਣਾਂ ਨੇ ਬੱਚਿਆਂ ਨੂੰ ਕੁਰਬਾਨ ਕਰਾਇਆ ਪਰ ਸਿੱਖੀ ਨਹੀਂ ਛੱਡੀ। ਐਸਾ ਰੰਗ ਚੜਿਆ ਸਿੱਖੀ ਦਾ ਏਡੀਆਂ ਮੁਸੀਬਤਾਂ ਵਿਚ, ਜਿਹਨੂੰ ਚੜ ਗਿਆ ਹਜ਼ੂਰ ਕਹਿੰਦੇ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਉ ਮਜੀਠ, ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਉਹ ਰੰਗ ਕਦੇ ਫਿੱਕਾ ਨਹੀਂ। ਦੁਨੀਆਂ ਜਿੱਥੇ ਤੱਕ ਰਹੇਗੀ ਉਹਨਾਂ ਸ਼ਹੀਦਾਂ ਦੀਆਂ ਯਾਦਾਂ, ਉਹਨਾਂ ਦਾ ਪਿਆਰ ਦਾ ਰੰਗ ਸਦਾ ਚਮਕਦਾ ਰਹੇਗਾ। ਜਿਨਕੇ ਚੋਲੇ ਰਤੜੇ ਪਿਆਰੇ ਕੰਨ ਤਿਨਾ ਕੇ ਪਾਸ ਧੂੜ ਤਿਨਾ ਕੀ ਜੇ ਮਿਲੇ, ਹਜ਼ੂਰ ਕਹਿੰਦੇ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਹੀ ਲੈਂਦਾ। ਕਹੋ ਨਾਨਕ ਕੀ ਅਰਦਾਸ, ਆਪੇ ਸਾਜੇ ਆਪੇ ਰੰਗੇ ਆਪੇ ਨਜ਼ਰ ਕਰੇ, ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਹੇ। ਤੋ ਆਓ ਨਾਮ ਜਪਣ ਵਾਲੇ ਨਾਮ ਦਾ ਰੰਗ ਚੜਿਆ, ਜਿਨ੍ਹਾਂ ਦੇ ਅੰਦਰ ਗੁਰੂ ਦਾ ਪਿਆਰ ਆਇਆ, ਅੰਦਰ ਲਗਨ ਆਈ ਹੈ, ਫਿਰ ਉਹ ਲਗਨ ਵਿਚ ਆਪਣਾ ਜੀਵਨ ਬਤੀਤ ਕਰਦੇ ਹਨ, ਚਾਹੇ ਕੈਸਾ ਵੀ ਸਮਾਜ ਹੈ। ਤੋ ਇਸੇ ਤਰ੍ਹਾਂ ਰਾਣੀ ਤਾਰਾ ਸੀ ਰਾਜੇ ਹਰੀਸ਼ ਚੰਦਰ ਦੇ ਘਰ ਵਾਲੀ, ਉਹਦੇ ਅੰਦਰ ਵੀ ਲਗਨ ਸੀ, ਉਹਦੇ ਮਨ ਤੇ ਵੀ ਪਿਆਰ ਦਾ ਰੰਗ ਚੜਿਆ ਸੀ। ਫਿਰ ਰਾਣੀ ਤਾਰਾ ਰੋਜ਼ ਨਿਤਨੇਮ ਕੀ ਕਰਦੀ ਸੀ, ਰਾਣੀ ਤਾਰਾ ਕੀ ਆਪਣਾ ਜਪ ਤਪ ਕਰਦੀ ਸੀ। ਤੋ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ ਆਓ ਸਰਵ ਕਰੋ।

ਰਾਣੀ ਵਾਲਾ ਪਲੰਗ ਖਾਲੀ ਥੋੜਾ ਸਮਾਂ ਰਾਜੇ ਨੇ ਉਡੀਕ ਕੀਤੀ ਪਰ ਜਿਸ ਵੇਲੇ ਰਾਣੀ ਨੂੰ ਰਾਜੇ ਨੇ ਨਹੀਂ ਤੱਕਿਆ ਤਾਂ ਭਾਈ ਸਾਹਿਬ ਜੀ ਲਿਖਦੇ ਨੇ ਰਾਜੇ ਦੇ ਮਨ ਚ ਬੜੀ ਹੈਰਾਨੀ ਅੱਧੀ ਰਾਤ ਦਾ ਸਮਾਂ ਰਾਣੀ ਕਿਧਰ ਚਲੀ ਰਾਜਾ ਉਠਿਆ ਮਹਿਲ ਦੇ ਅੰਦਰ ਰਾਣੀ ਨੂੰ ਲੱਭਣ ਲੱਗ ਗਿਆ ਸਾਰੇ ਕਮਰੇ ਵੇਖੇ ਪਰ ਰਾਣੀ ਦਿਸ ਨਾ ਵੀ ਮਨ ਵਿਚ ਵਰਤ ਗਈ ਹੈ ਤਾਂ ਪਿਆਰੀ ਸਾਧ ਸੰਗਤ ਰਾਜੇ ਦੇ ਮਨ ਵਿਚ ਰਾਣੀ ਦੇ ਮੁਤਲਕ ਚੰਗੇ ਖਿਆਲ ਵੀ ਆਉਣ ਲੱਗ ਹੈ ਮੰਦੇ ਵੀ ਆਉਣ ਲੱਗ ਰਾਣੀ ਦਾ ਮੇਰੇ ਨਾਲ ਪਿਆਰ ਤਾਂ ਬੜਾ ਹੈ ਪਰ ਅੱਧੀ ਰਾਤੀ ਰਾਣੀ ਦਾ ਮਹਿਲ ਵਿਚੋਂ ਗੈਰ ਹਾਜ਼ਰ ਹੋਣਾ ਇਹ ਤਾਂ ਮੈਨੂੰ ਧੋਖਾ ਦਿੰਦੀ ਇਹਨਾਂ ਸੋਚਾਂ ਤੇ ਦਲੀਲਾਂ ਰਾਜਾ ਆਪਣੇ ਪਲੰਗ ਤੇ ਬੈਠਾ ਲੇਟ ਗਿਆ ਨੀਂਦ ਆ ਗਈ ਦਿਨ ਚੜੇਗਾ ਜੋ ਰਾਜੇ ਨੇ ਅੱਖਾਂ ਖੋਲੀਆਂ ਕੀ ਤੱਕਿਆ ਰਾਣੀ ਆਪਣੇ ਪਲੰਗ ਤੇ ਲੇਟੀ ਹੋਈ ਰਾਜੇ ਨੇ ਆਵਾਜ਼ ਦਿੱਤੀ ਰਾਣੀਏ ਉੱਠ ਰਾਣੀ ਉੱਠੀ ਰਾਜਨ ਹੁਕਮ ਕਰੋ ਰਾਜੇ ਨੇ ਪਹਿਲਾ ਸਵਾਲ ਕੀਤਾ ਰਾਣੀ ਤੇ ਕਿ ਰਾਣੀਏ ਸੱਚ ਦੱਸ ਤੂੰ ਰਾਤੀ ਕਿੱਥੇ ਗਈ ਸੀ ਅੱਧੀ ਰਾਤ ਤੂੰ ਗੈਰ ਹਾਜ਼ਰ ਸੀ ਕਿੱਥੇ ਗਈ ਸੀ ਰਾਣੀ ਸੋਚਣ ਲੱਗੀ ਜੇ ਮੈਂ ਸੱਚ ਦੱਸਦੀ ਹਾਂ ਤਾਂ ਜਿੱਥੇ ਮੈਂ ਰੋਜ਼ ਜਾਂਦੀ ਹਾਂ ਹੋ ਸਕਦਾ ਹੈ ਰਾਜਾ ਰੁਕਾਵਟ ਪਾ ਦੇਵੇ ਤਾਂ ਰਾਣੀ ਰੋਜ਼ ਕਿੱਥੇ ਜਾਂਦੀ ਸੀ ਭਾਈ ਸਾਹਿਬ ਜੀ ਲਿਖਦੇ ਸਾਧ ਸੰਗਤ ਮਿਲ ਗਾਮ ਦੇ ਰਾਤੀ ਜਾਏ ਸੁਣੇ ਗੁਰੂ ਰੋਜ਼ ਸਤਸੰਗ ਵੀ ਜਾਂਦੀ ਸੀ ਮਹਾਂਪੁਰਸ਼ਾਂ ਦੀ ਸੰਗਤ ਰਾਤ ਨੂੰ ਜਾਂਦੀ ਸੀ ਰੋਜ਼ ਡੇਲੀ ਨਿਤਨੇਮ ਬਣਿਆ ਹੋਇਆ ਸੀ ਚਾਹੇ ਮੀਂਹ ਹੋਵੇ ਚਾਹੇ ਹਨੇਰੀ ਕੈਸਾ ਵੀ ਵੈਦਰ ਕਿਉਂ ਨਾ ਹੋਵੇ ਰਾਣੀ ਤਾਰਾ ਰੋਜ਼ ਨਿਤਨੇਮ ਨਾਲ ਜਾਂਦੀ ਸੀ ਸੋਚਿਆ ਜੀ ਸੱਚ ਬੋਲਦੀ ਤਾਂ ਹੋ ਸਕਦਾ ਹੈ ਰਾਜਾ ਸਤਸੰਗ ਤੋਂ ਰੋਕ ਦੇਵੇ ਪਰ ਮੇਰੇ ਤੇ ਪ੍ਰਾਣਾਂ ਦਾ ਆਧਾਰ ਹੈ ਸਤਸੰਗ ਮੇਰੇ ਜੀਵਨ ਦਾ ਨਿਸ਼ਾਨਾ ਹੀ ਗੁਰੂ ਦੀ ਬਾਣੀ ਰੋਟੀ ਮਿਲੇ ਚਾਹੇ ਨਾ ਮਿਲੇ ਪਰ ਮੈਂ ਸਤਸੰਗ ਤੋਂ ਬਗੈਰ ਨਹੀਂ ਰਹਿ ਸਕਦਾ ਇਹ ਪਿਆਰ ਦੀ ਨਿਸ਼ਾਨੀ ਹੈ ਇਹ ਪਿਆਰ ਹੈ ਰਾਣੀ ਸੋਚ ਰਾਜੇ ਨੇ ਫਿਰ ਕਿਹਾ ਰਾਣੀ ਬੋਲ ਤੂੰ ਰਾਤੀ ਕਿੱਥੇ ਗਈ ਸੀ ਜੇ ਝੂਠ ਬੋਲਦੀ ਹਾਂ ਤਾਂ ਪਤੀ ਪਰਮੇਸ਼ਰ ਹੈ ਇਸਤਰੀ ਵਾਸਤੇ ਦੁਨੀਆਦਾਰੀ ਦਾ ਸਭ ਤੋਂ ਵੱਡਾ ਰਿਸ਼ਤਾ ਪਤੀ ਹੈ ਜੇ ਸੱਚ ਬੋਲਦੀ ਹਾਂ ਤਾਂ ਸਤਸੰਗ ਤੋਂ ਵਿਛੜਦੀ ਹਾਂ ਪਰ ਰਾਣੀ ਨੇ ਸੋਚਿਆ ਮੇਰਾ ਜੀਵਨ ਸਤਸੰਗ ਜਿਸ ਤਰ੍ਹਾਂ ਮੱਛੀ ਪਾਣੀ ਤੋਂ ਬਗੈਰ ਨਹੀਂ ਰਹਿ ਸਕਦੀ ਸਤਸੰਗੀ ਸਤਸੰਗ ਤੋਂ ਬਗੈਰ ਨਹੀਂ ਰਹਿ ਸਕਦਾ

ਜਿਹੜਾ ਸਤਸੰਗ ਨਾਲ ਪਿਆ ਹੈ, ਸਤਸੰਗ ਨਾਲ। ਕਬੀਰ ਜੀ ਨੂੰ ਇੱਕ ਵਾਰੀ ਅਕਾਲ ਪੁਰਖ ਨੇ ਆਪਣੇ ਦੇਵ ਕਣ ਭੇਜੇ। ਕਬੀਰ ਜੀ ਕਹਿਣ ਲੱਗੇ ਕਿੱਥੇ ਜਾਣਾ ਹੈ, ਤਾਂ ਦੇਵਗਣ ਕਹਿਣ ਲੱਗੇ ਸੱਚਖੰਡ ਵਿੱਚ ਜਾਣਾ, ਤੁਹਾਨੂੰ ਨਿਰੰਕਾਰ ਨੇ ਬੁਲਾਇਆ। ਕਹਿਣ ਲੱਗੇ ਸੱਚਖੰਡ ਨਿਰੰਕਾਰ ਰਹਿੰਦਾ ਉੱਥੇ? ਹਾਂਜੀ। ਤਾਂ ਕਬੀਰ ਜੀ ਨੇ ਕਿਹਾ ਭਲਾ ਇਹ ਦੱਸੋ ਬਈ ਉੱਥੇ ਸਤਸੰਗ ਵੀ ਹੁੰਦਾ ਕਿ ਨਹੀਂ? ਆਖੋ ਸ੍ਰੀ ਵਾਹਿਗੁਰੂ। ਦੇਵਗਣ ਕਹਿਣ ਲੱਗੇ ਭਗਤ ਜੀ ਉੱਥੇ ਤਾਂ ਸੱਚਖੰਡ ਵਸੇ ਨਿਰੰਕਾਰ ਬੈਠਾ ਹੈ, ਉੱਥੇ ਸਤਸੰਗ ਨਹੀਂ ਹੁੰਦਾ। ਤਾਂ ਕਬੀਰ ਜੀ ਨੇ ਕਿਹਾ ਮੈਂ ਨਹੀਂ ਜਾਣਾ। ਆਖੋ ਸ੍ਰੀ ਵਾਹਿਗੁਰੂ। ਦੇਵਗਣ ਨੇ ਕਿਹਾ ਕਬੀਰ ਜੀ ਇਹ ਕੀ ਕਰ ਰਹੇ ਹੋ ਤੁਸੀਂ? ਭਗਵਾਨ ਨੇ ਬੁਲਾਵਾ ਭੇਜਿਆ ਹੈ, ਮੇਰੇ ਭਗਤ ਨੂੰ ਵੈਕੁੰਠਾਂ ਵਿੱਚ ਵੀ ਲੈ ਜਾਓ, ਮੇਰੇ ਕੋਲ ਵੀ ਲਿਆਓ, ਤੇ ਤੁਸੀਂ ਜਵਾਬ, ਲੋਕੀ ਤਾਂ ਵੈਕੁੰਠਾਂ ਨੂੰ ਤਰਸਦੇ ਹਨ, ਤੇ ਤੁਸੀਂ ਜਵਾਬ ਦਿੱਤਾ ਹੈ। ਤਾਂ ਕਬੀਰ ਜੀ ਨੇ ਕੀ ਕਿਹਾ? ਰਾਮ ਬੁਲਾਵਾ ਭੇਜਿਆ, ਦੀਆ ਕਬੀਰਾ ਰੋਏ। ਕਬੀਰ ਜੀ ਰੋਣ ਲੱਗ ਪਏ। ਭਗਤ ਜੀ ਰੋਂਦੇ ਕਿਉਂ ਹੋ? ਤਾਂ ਕਬੀਰ ਜੀ ਨੇ ਕਿਹਾ ਰਾਮ ਬੁਲਾਵਾ ਭੇਜਿਆ, ਦੀਆ ਕਬੀਰਾ ਰੋਏ। ਕਿਆ ਕਰੂੰ ਤੇਰੇ ਵੈਕੁੰਠ ਕੋ ਜਾਂ ਸਾਧ ਸੰਗਤ ਨਹੀਂ ਹੋਏ। ਮੈਨੂੰ ਉਸ ਵੈਕੁੰਠ ਦੀ ਲੋੜ ਨਹੀਂ ਹੈ ਜਿੱਥੇ ਸਤਸੰਗ ਕਿਸੇ ਮਹਾਂਪੁਰਸ਼ ਦੀ ਸੰਗਤ ਨਹੀਂ। ਸੰਗਤ ਦੇ ਅੰਦਰ ਬਖਸ਼ਿਸ਼ ਮਿਲਦੀ, ਸ਼ਾਂਤੀ ਮਿਲਦੀ। ਬਾਬਾ ਜੀ ਸ਼ਿਵ ਸਿੰਘ ਜੀ ਮਹਾਰਾਜ ਬਚਨ ਕਰਦੇ ਸਨ, 52 ਚੰਦਨ ਜੋ ਹੁੰਦਾ ਹੈ ਨਾ ਉਹ ਬੜਾ ਠੰਡਾ, ਜਿਹੜਾ ਚੰਦਨ ਅਸੀਂ ਯੂਜ਼ ਕਰਦੇ ਹਾਂ ਨਾ ਇਹ ਉਸ 52 ਚੰਦਨ ਦੀ ਖੁਸ਼ਬੂ ਨਾਲ ਚੰਦਨ ਬਣਿਆ। ਜੋ 52 ਚੰਦਨ ਹੁੰਦਾ ਉਹ ਧਰਤੀ ਤੋਂ 52 ਉਂਗਲ ਉੱਚਾ, ਆਸੇ ਪਾਸੇ ਉਹਦੇ ਸਭ ਉਹਨੂੰ ਲਪੇਟ ਕੇ ਉਹਦੀ ਖੁਸ਼ਬੂ ਦੇ ਵਿੱਚ ਮਸਤ ਰਹਿੰਦੇ। ਜੋ ਅਸੀਂ ਚੰਦਨ ਵਰਤਦੇ ਹਾਂ ਇਹ ਉਸ 52 ਚੰਦਨ ਦੀ ਖੁਸ਼ਬੂ ਨਾਲ ਚੰਦਨ ਬਣਿਆ। ਇਹ ਵੀ ਬੜਾ ਠੰਡਾ ਹੁੰਦਾ। ਗਰਮੀਆਂ ਚ ਪੰਜਾਬ ਹੀ ਜਾਓ, ਲੋਕੀ ਸੰਦਲ ਦਾ ਸ਼ਰਬਤ, ਚੰਦਨ ਦਾ ਸ਼ਰਬਤ ਪੀਂਦੇ ਆ, ਪਿਆਸ ਬੁੱਝ ਜਾਂਦੀ। ਪਰ ਜੋ 52 ਚੰਦਨ ਹੈ ਧਰਮ ਗ੍ਰੰਥਾਂ ਵਿੱਚ ਲਿਖਿਆ ਹੈ ਉਹਦੇ ਅੰਦਰ ਇਤਨੀ ਠੰਡ ਹੁੰਦੀ ਹੈ ਵੀ ਉਸ ਚੰਦਨ ਦੀ ਇੱਕ ਚੁਟਕੀ ਸੜਦੇ ਬਲਦੇ ਤੇਲ ਚ ਪਾ ਦਿਓ ਨਾ, ਤੇਲ ਠੰਡਾ ਹੋ ਜਾਂਦਾ, ਇਤਨੀ ਸੀ। ਤਾਂ ਇੱਕ ਵਾਰੀ 52 ਚੰਦਨ ਨੂੰ ਵੀ ਹੰਕਾਰ ਹੋ ਗਿਆ ਸੀ ਕਿ ਮੇਰੇ ਵਰਗਾ ਠੰਡਾ ਕੌਣ ਹੈ, ਇੱਕ ਚੁਟਕੀ ਨਾਲ ਸੜਦਾ ਬਲਦਾ ਤੇਲ ਠੰਡਾ ਹੋ ਜਾਂਦਾ। ਤਾਂ ਕਿਸੇ ਮਹਾਂਪੁਰਸ਼ ਨੇ ਕਿਹਾ ਵੀ ਚੰਦਨ ਹੰਕਾਰ ਨਾ ਕਰ, ਤੇਰੇ ਅੰਦਰ ਵੀ ਸੀਤਲਤਾ ਹੈ ਪਰ ਤੇਰੇ ਨਾਲੋਂ ਹਜ਼ਾਰਾਂ ਗੁਣਾ ਸੀਤਲਤਾ ਹੋਰ ਜਗ੍ਹਾ ਤੇ ਹੈ। ਉਹ ਕਿਹੜੀ ਜਗ੍ਹਾ ਹੈ? ਤਾਂ ਲਿਖਿਆ ਰੇ ਚੰਦਨ ਗਰਵੇ ਕਹਾ ਹਉ ਹੀ ਸੀਤਲ ਅੰਗ, ਤੁਝ ਤੇ ਸੀਤਲ ਸੌ ਗੁਣਾ ਸੰਤੋ ਕਾ ਸਤਸੰਗ। ਇੱਥੇ ਮਹਾਂਪੁਰਸ਼ ਬੈਠੇ, ਉਹ ਜਗ੍ਹਾ ਤੇ ਬੜੀ ਠੰਡ ਹੈ, ਬੜਾ ਆਨੰਦ ਹੈ। ਰਾਣੀ ਤਾਰਾ ਨੇ ਸੋਚਿਆ ਜੇ ਸੱਚ ਬੋਲਦੀ ਆ ਉਸ ਆਨੰਦ ਤੋਂ ਵਾਂਝੀ ਰਹਿ ਜਾਵਾਂਗੀ, ਪਰ ਮੇਰਾ ਤਾਂ ਜੀਵਨ ਹੈ ਸਤਸੰਗ, ਤੇ ਜੇ ਝੂਠ ਬੋਲਦੀ ਆ ਤਾਂ ਪਤੀ ਪਰਮੇਸ਼ਰ ਹੈ, ਦੁਨੀਆਦਾਰੀ ਦਾ ਰਿਸ਼ਤਾ ਹੈ। ਰਾਜੇ ਨੇ ਫਿਰ ਕਿਹਾ ਰਾਣੀਏ ਬੋਲਦੀ ਕਿਉਂ ਨਹੀਂ, ਤੂੰ ਰਾਤੀ ਕਿੱਥੇ ਗਈ ਸੈ? ਰਾਣੀ ਤਾਰਾ ਨੇ ਸੋਚਿਆ ਮਨ ਦੁਨੀਆਦਾਰੀ ਨਾਲੋਂ ਤੇ ਅੱਜ ਵੀ ਟੁੱਟੀ ਤੇ ਕੱਲ ਵੀ ਟੁੱਟੀ, ਪਰ ਮੇਰੀ ਵਾਹਿਗੁਰੂ ਨਾਲੋਂ ਨਾ ਟੁੱਟੀ। ਜੇ ਵਾਹਿਗੁਰੂ ਨਾਲ ਬਣ ਆਏਗੀ ਤਾਂ ਦੁਨੀਆਂ ਨਾਲ ਵੀ ਬਣ ਆਏਗੀ। ਬਾਬਾ ਜੀ ਬਚਨ ਕਰਦੇ ਸਨ ਇੱਕ ਨੂੰ ਮਿੱਤਰ ਬਣਾ ਲੈ ਸਾਰੀ ਦੁਨੀਆਂ ਮਿੱਤਰ ਬਣ ਜਾਏ, ਜਾਂ ਕਾ ਮੀਤ ਸਾਜਨ ਹੈ ਸਨ।

ਇੱਕ ਸੱਜਣ ਸਭ ਸੱਜਣ, ਇੱਕ ਨੂੰ ਸੱਜਣ ਬਣਾ ਲੈ ਸਾਰੀ ਦੁਨੀਆ, ਇੱਕ ਵੱਲ ਪਿੱਠ ਕਰ ਲਏਗਾ ਦੁਨੀਆ ਵੈਰੀ ਬਣ ਜਾਏਗੀ। ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ। ਤੋ ਰਾਣੀ ਤਾਰਾ ਨੇ ਸੋਚਿਆ ਮੇਰੀ ਗੁਰੂ ਨਾਲੋਂ ਨਾ ਟੁੱਟ। ਰਾਜੇ ਨੇ ਪੁੱਛਿਆ ਰਾਣੀ ਇਹ ਕਿੱਥੇ ਗਈ ਸੈ, ਕਹਿਣ ਲੱਗੀ ਕਿਧਰੇ ਵੀ ਨਹੀਂ ਗਈ, ਆਖੋ ਸ੍ਰੀ ਵਾਹਿਗੁਰੂ। ਰਾਜਾ ਖਾਮੋਸ਼ ਹੋ ਗਿਆ, ਦਿਨ ਚੜਿਆ ਕਚਹਿਰੀ ਚਲਾ ਗਿਆ, ਰਾਤ ਪਈ ਵਾਪਸ, ਪ੍ਰਸਾਦ ਪਾਣੀ ਛੱਕ ਕੇ ਰਾਜਾ ਫੁੱਲਾਂ ਦੀ ਸੇਜਾ ਉੱਤੇ ਆਰਾਮ ਕਰ ਰਿਹਾ, ਤੇ ਰਾਣੀ ਤਾਰਾ ਪਤੀ ਜਾਣ ਕੇ ਮੁੱਠੀ ਚਾਪੀ ਕਰ ਰਹੀ। ਤੇ ਇਸ ਉਡੀਕ ਵਿਚ ਵੀ ਹੈ ਵੀ ਰਾਜਾ ਸੌ ਜਾਏ ਤੇ ਮੈਂ ਸਤਸੰਗ ਵਿਚ ਪਹੁੰਚਾ। ਪਰ ਅੱਜ ਰਾਜੇ ਨੇ ਵੀ ਸੋਚਿਆ ਵੀ ਮਨਾ ਸੌਣਾ ਨਹੀਂ, ਵੇਖਣਾ ਰਾਣੀ ਜਾਂਦੀ ਕਿੱਥੇ। ਰਾਜੇ ਨੇ ਅੱਖਾਂ ਬੰਦ ਕਰਕੇ ਘੁਰਾੜੇ ਮਾਰਨੇ ਸ਼ੁਰੂ ਕਰ ਦਿੱਤੇ, ਬਨਾਵਟੀ ਘੁਰਾੜੇ। ਪੋਲੀ ਪਾੜੀ ਰਾਣੀ ਨੇ ਸੋਚਿਆ ਮਨਾ ਰਾਜਾ ਤਾਂ ਸੌ ਗਿਆ ਹੈ, ਉੱਠ ਜਿੱਥੇ ਅੰਮ੍ਰਿਤ ਵਸ ਰਿਹਾ ਹੈ ਉੱਥੇ ਪਹੁੰਚੀ। ਰਾਣੀ ਤਾਰਾ ਉੱਠੀ, ਖੜਾਵਾਂ ਪਾਈਆਂ, ਚੋਰ ਦਰਵਾਜ਼ੇ ਥਾਣੀ ਬਾਹਰ ਨਿਕਲ ਗਈ। ਫਿਰ ਰਾਜਾ ਤਾਂ ਜਾਗਦਾ ਹੀ ਪਿਆ ਸੀ, ਹੋਰ ਤੁਰਾਤੀ ਉੱਠ ਕੇ ਪਿੱਛੇ ਚਲਿਆ ਤਰਲ ਜੁਹਾਣੀ। ਅੱਧੀ ਰਾਤ ਦਾ ਸਮਾਂ ਹੈ, ਅੱਗੇ ਅੱਗੇ ਰਾਣੀ ਜਾ ਰਹੀ ਹੈ, ਪਿੱਛੇ ਪਿੱਛੇ ਰਾਜਾ। ਰਾਜਾ ਸੋਚਦਾ ਮਨਾ ਰਾਣੀ ਨੂੰ ਡਰ ਵੀ ਨਹੀਂ ਲੱਗਦਾ, ਇਹਦੇ ਅੰਦਰ ਭੈ ਹੀ ਨਹੀਂ, ਕੱਲੀ ਤੁਰੀ ਜਾਂਦੀ। ਪਰ ਡਰ ਤਾਂ ਉਸ ਨੂੰ ਲੱਗਦਾ ਹੈ ਜਿਹਨੇ ਨਿਰਭਉ ਨੂੰ ਨਹੀਂ ਜੰਪਿਆ, ਉਹਨੂੰ ਭੈ ਜਾਪਦਾ ਹੈ। ਪਰ ਜਿਸ ਨੇ ਨਿਰਭਉ ਵਾਹਿਗੁਰੂ ਨੂੰ ਜਪ ਲਿਆ ਹੈ, ਅਜੂਰ ਕਹਿੰਦੇ ਨਿਰਭਉ ਜਪੈ ਸਗਲ, ਉਹਦੇ ਸਾਰੇ ਪੈ ਮਿਟ ਜਾਂਦੇ। ਅਸੀਂ ਉਤਨੇ ਤੱਕ ਡਰਦੇ ਰਹਾਂਗੇ ਜਿਤਨੇ ਤੱਕ ਨਿਰਭਉ ਨਿਰੰਕਾਰ ਨਾਲ ਅਸੀਂ ਆਪਣੇ ਆਪ ਨੂੰ ਅਟੈਚ ਨਹੀਂ ਕੀਤਾ। ਜਿਸ ਵੇਲੇ ਉਹਦੇ ਨਾਲ ਸੁਰਗ ਜੜ ਜਾਏਗੀ, ਪੈ ਆਏਗਾ ਹੀ ਨਹੀਂ, ਪਤਾ ਨਹੀਂ ਕਿਧਰ ਜਾ ਰਹੀ ਹੈ। ਪਰ ਰਾਣੀ ਕਿੱਥੇ ਪਹੁੰਚੀ? ਜਿਸ ਤਰ੍ਹਾਂ ਪਿਆਰੀ ਸਾਧ ਸੰਗਤ ਹੰਸ ਮਾਨ ਸਰੋਵਰ ਤੇ ਜਾਂਦੇ ਹਨ, ਇਸੇ ਤਰ੍ਹਾਂ ਜਿਹੜੇ ਗੁਰਮੁਖ ਹਨ ਉਹ ਸਤਸੰਗ ਵੀ ਜਾਂਦੇ। ਕਊਆ ਰੂੜੀ ਤੇ ਜਾ ਕੇ ਬਹਿੰਦਾ, ਕਾਂ ਦਾ ਵਾਸਾ ਰੂੜੀ, ਮਨਮੁਖ ਦਾ ਵਾਸਾ ਕੀ ਹੈ? ਸ਼ਰਾਬ ਖਾਨਾ, ਆਖੋ ਸ੍ਰੀ ਵਾਹਿਗੁਰੂ। ਭੈੜੀਆਂ ਸੰਗਤਾਂ, ਪਰ ਜੋ ਗੁਰਮੁਖ ਹੈ ਉਹ ਸਤਸੰਗ ਰੂਪੀ ਮਾਨ ਸਰੋਵਰ ਤੇ ਬੈਠ ਕੇ ਤੇ ਆਨੰਦ ਮਾਣਦੇ। ਰਾਣੀ ਪੌਤੀ ਸੰਗਤੀ, ਰਾਜੇ ਨੇ ਸੁਖ ਦਾ ਸਾਹ ਲਿਆ ਵੀ ਮਨਾ ਆਈ ਤਾਂ ਚੰਗੀ ਥਾਂ ਤੇ ਹੈ, ਪਰ ਪੁੱਛ ਕੇ ਨਹੀਂ ਆਈ। ਜੇ ਇਸੇ ਤਰ੍ਹਾਂ ਚਲਾ ਗਿਆ ਹੋ ਸਕਦਾ ਸਵੇਰੇ ਰਾਣੀ ਫਿਰ ਮੁਕਰ ਜਾਵੇ। ਰਾਜੇ ਨੇ ਕਿਹਾ ਵੀ ਕੋਈ ਨਿਸ਼ਾਨੀ ਲੈ ਚਲੀ। ਰਾਜੇ ਨੇ ਕੀ ਕੀਤਾ? ਰਾਣੀ ਦੀ ਖੜਾਮ ਚੁੱਕ ਲਈ। ਖੜਾਮ ਜਾਣਦੇ ਹੋ ਨਾ, ਸਾਰਿਆਂ ਨੂੰ ਪਤਾ ਖੜਾਮ ਲੱਕੜ ਦੀ, ਪਰ ਉਹ ਰਾਜੇ ਦੀ ਖੜਾਮ ਸੀ, ਉਹਦੇ ਚ ਹੀਰੇ ਲਾਲ ਵੀ ਜੜੇ ਸਨ, ਰਾਜੇ ਮਹਾਰਾਜਿਆਂ ਦੀ ਖੜਾਮ, ਬੜੀ ਬਿਊਟੀਫੁਲ ਸੀ, ਖੂਬਸੂਰਤ ਸੀ। ਹਮਾਤੜ ਕੋਲ ਤਾਂ ਲੱਕੜ ਦੀ ਹੋਵੇਗੀ, ਪਰ ਜੋ ਅਮੀਰ ਆਦਮੀ ਹਨ ਉਹਨਾਂ ਦੀਆਂ ਚੱਪਲਾਂ ਤੇ ਜੋੜੇ ਹੀ ਬੜੇ ਕੀਮਤੀ ਹੁੰਦੇ। ਰਾਣੀ ਸੀ ਰਾਜੇ ਦੇ ਘਰ, ਬੜੀ ਕੀਮਤੀ ਖੜਾਮ, ਰਾਜੇ ਨੇ ਖੜਾਮ ਚੁੱਕ ਲਈ। ਵਾਪਸ ਮਹਿਲਾਂ ਚ ਆਇਆ, ਤਜੌਰੀ ਦਾ ਬੂਹਾ ਖੋਲਿਆ, ਖੜਾਮ ਵਿਚ ਰੱਖੀ, ਦਰਵਾਜ਼ਾ ਬੰਦ ਕੀਤਾ, ਤਾਲਾ ਲਾਇਆ, ਚਾਬੀ ਜੇਬ ਚ ਪਾ ਕੇ ਸੌਂ ਗਿਆ। ਇਧਰ ਪਿਆਰੀ ਸਾਧ ਸੰਗਤ, ਸਤਸੰਗ ਹੋ ਰਿਹਾ ਹੈ, ਗੁਰੂ ਦੀ ਬਾਣੀ ਦਾ ਅੰਮ੍ਰਿਤ ਵਸ, ਜੋ ਗੁਰਬਾਣੀ ਅਸੀਂ ਹੁਣ ਸੁਣ ਰਹੇ ਹਾਂ ਨਾ, ਇਹ ਗੁਰਬਾਣੀ ਸਤਯੁਗ ਵਿਚ ਵੀ ਸੀ। ਰਾਜਾ ਹਰੀਸ਼ ਚੰਦਰ ਸਤਯੁਗ ਵਿਚ ਹੈ, ਐਵੇਂ ਨਹੀਂ ਇਸ ਬਾਣੀ ਨੂੰ ਨਿਰੰਕਾਰੀ ਕਿਹਾ, ਕਿਉਂਕਿ ਜਦੋਂ ਤੋਂ ਨਿਰੰਕਾਰ ਦੀ ਹੋਂਦ ਹੋਈ ਹੈ ਇਹ ਬਾਣੀ ਉਸ ਸਮੇਂ ਤੋਂ ਪ੍ਰਗਟ ਹੋਈ ਹੈ। ਤਾਂ ਹੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹਨੂੰ ਨਿਰੰਕਾਰੀ ਬਾਣੀ ਕਿਹਾ। ਕਿਸੇ ਨਾ ਕਿਸੇ ਰੂਪ ਵਿਚ ਇਹ ਬਾਣੀ ਤੁਰਦੀ ਆਈ ਹੈ, ਆਈ ਹੈ। ਤੋ ਪਿਆਰੀ ਸਾਧ ਸੰਗਤ, ਸਤਸੰਗ ਦੀ ਸਮਾਪਤੀ ਹੋਈ। ਰਾਣੀ ਨੇ ਸੋਚਿਆ ਮਨਾ
ਛੇਤੀ ਚਲੀਏ ਕਿਧਰੇ ਰਾਜੇ ਨੂੰ ਪਤਾ ਨਾ ਲੱਗ ਜਾਏ ਤੇ ਪਤਾ ਲੱਗ ਗਿਆ ਸਜ਼ਾ ਦੇਵੇਗਾ ਜਾਂ ਇਹ ਸਜ਼ਾ ਦੇ ਦੇਵੇ ਰਾਣੀ ਇਹ ਸਤਸੰਗ ਵਿਚ ਨਹੀਂ ਜਾਣਾ ਪਰ ਮੇਰਾ ਤੋਂ ਜੀਵ ਰਾਣੀ ਬਾਹਰ ਆਈ ਕੀ ਤੱਕਿਆ ਇਹ ਖੜਾਮ ਹੈ ਤੇ ਦੂਜੀ ਕੋਈ ਦੂਜੀ ਖੜਾਮ ਕੋਈ ਨੀ ਰਾਣੀ ਬੜੀ ਉਦਾਸ ਹੋਈ ਸਤਸੰਗੀਆਂ ਨੇ ਪੁੱਛਿਆ ਨੀ ਰਾਣੀਏ ਉਦਾਸ ਕਿਉਂ ਹੈ ਸਾਰੀ ਵਿਥਿਆ ਦੱਸੀ ਸਤਸੰਗੀ ਕਹਿਣ ਲੱਗੇ ਖੜਾਮ ਹੀ ਹੈ ਨਾ ਅਸੀਂ ਬਾਜ਼ਾਰੋਂ ਹੋਰ ਲਿਆ ਕੇ ਦੇ ਦਿੰਦੇ ਰਾਣੀ ਨੇ ਕਿਹਾ ਦੁਆਨੀ ਚੁਆਨੀ ਵਾਲੀ ਖੜਾਮ ਨਹੀਂ ਹੈ ਉਹ ਤਾਂ ਰਾਜ ਘਰਾਣੇ ਦੀ ਖੜਾਮ ਬੜੀ ਕੀਮਤੀ ਅੱਜ ਮੇਰਾ ਪੋਲ ਖੁੱਲ ਜਾਏਗਾ ਸੰਗੀ ਕਹਿਣ ਲੱਗੇ ਰਾਣੀਏ ਕਾਬਰ ਨਾ ਤੂੰ ਸਾਈਂ ਦੇ ਪਿਆਰ ਚ ਆ ਕੇ ਜੁੜਦੀ ਹੈ ਮਹਾਂਪੁਰਸ਼ਾਂ ਅੱਗੇ ਬੇਨਤੀ ਕਰੀ ਬੇਨਤੀ ਕੀਤੀ ਮਹਾਰਾਜ ਰਾਣੀ ਤੇ ਅਪਦਾ ਆਈ ਹੈ ਆਪ ਕਿਰਪਾ ਕਰ ਤੋ ਮਹਾਂਪੁਰਸ਼ ਕਹਿਣ ਲੱਗੇ ਐ ਬੱਚੀ ਤੂੰ ਰੋ ਨਾ ਤੂੰ ਚੰਗੇ ਪਾਸੇ ਚੱਲੀ ਹੈ ਆ ਆਪਾਂ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਤੂੰ ਠਾਕੁਰ ਤੂੰ ਪਿਆ ਰਾਣੀ ਨੇ ਗੱਲ ਚ ਪੱਲਾ ਪਾਇਆ ਸੰਗਤ ਨੇ ਅਰਦਾਸ ਕੀਤੀ ਫਿਰ ਹੋਇਆ ਕੀ ਭਾਈ ਸਾਹਿਬ ਜੀ ਲਿਖਦੇ ਹਨ ਸਾਧ ਸੰਗਤ ਆਰਾਧਿਆ ਜੋੜੀ ਜੁੜੀ ਖੜਾਮ ਪੁਰਾਣੀ ਅਰਦਾਸ ਕੀਤੀ ਰਾਣੀਏ ਵੇਖਾਂ ਖੜਾਮ ਆਈ ਹੈ ਕਿ ਨਹੀਂ ਜੋ ਬਾਹਰ ਆਈ ਖੜਾਮ ਆ ਗਈ ਫਿਰ ਪੁਰਾਣੀ ਆਈ ਹੈ ਨਵੀਂ ਨਹੀਂ ਭੇਜੀ ਵਾਜੀ ਮੈਂ ਕਿਧਰੇ ਰਾਜਾ ਪਹਿਚਾਣ ਨਾ ਲਵੇ ਰਾਣੀ ਨੇ ਖੜਾਵਾਂ ਪਾਈਆਂ ਸ਼ੁਕਰ ਸ਼ੁਕਰ ਕਰਦੀ ਮਹਿਲਾਂ ਵਿਚ ਰਾਜਾ ਸੁੱਤਾ ਪਿਆ ਸੀ ਰਾਣੀ ਵੀ ਆ ਕੇ ਲੇਟ ਗਈ ਦਿਨ ਚੜਿਆ ਰਾਜਾ ਜਾਗਿਆ ਰਾਣੀਏ ਉੱਠ ਉੱਠੀ ਰਾਣੀ ਪਹਿਲਾਂ ਸੱਚ ਦੱਸ ਤੂੰ ਰਾਤੀ ਕਿੱਥੇ ਗਈ ਸੈ ਆਖੋ ਸ੍ਰੀ ਵਾਹਿਗੁਰੂ ਕਿਧਰੇ ਨਹੀਂ ਗਈ ਅੱਛਾ ਫਿਰ ਤੇਰੀਆਂ ਖੜਾਵਾਂ ਕਿੱਥੇ ਹਨ ਰਾਣੀ ਨੇ ਦੋਵੇਂ ਖੜਾਵਾਂ ਅੱਗੇ ਰੱਖ ਹੈ ਦੂਜੀ ਖੜਾਮ ਕਿੱਥੋਂ ਆ ਉਹ ਤਾਂ ਮੈਂ ਤਿਜੋਰੀ ਵਿਚ ਰੱਖੀ ਸੀ ਕਿਧਰੇ ਰਾਣੀ ਨੇ ਮੇਰੀ ਜੇਬ ਚ ਚਾਬੀ ਤਾਂ ਨਹੀਂ ਕੱਢ ਲਈ ਚਾਬੀ ਵੀ ਜੇਬ ਵਿਚ ਕਿਧਰੇ ਦਰਵਾਜ਼ਾ ਤਾਂ ਨਹੀਂ ਖੋਲਿਆ ਰਾਜੇ ਨੇ ਆ ਕੇ ਜਿਸ ਵੇਲੇ ਕਬਟ ਦਾ ਅਲਮਾਰੀ ਦਾ ਤਿਜੋਰੀ ਦਾ ਬੂਹਾ ਖੋਲਿਆ ਕੀ ਤੱਕਿਆ ਵਿਚ ਤੀਜੀ ਖੜਾਮ ਵੀ ਬਣੀ ਹੈ ਭਾਈ ਸਾਹਿਬ ਜੀ ਲਿਖਦੇ ਨੇ ਰਾਜੇ ਜਿੱਠਾ ਚਲਤੇ ਚਲਤ ਕਹਿੰਦੇ ਨੇ ਕ੍ਰਿਸ਼ਮੇ ਮੁਜਦੇ ਨੂੰ ਮੁਜਦਾ ਵੇਖਿਆ ਵੀ ਖੜਾਮ ਮੈਂ ਚੁੱਕ ਲਿਆਇਆ ਸੀ ਤੀਜੀ ਕਿਧਰੋਂ ਰਾਜੇ ਡਿੱਠਾ ਚਲਤ ਇਹ ਖੜਾਮ ਹੈ ਚੋਜ ਵੀੜਾ ਤੋ ਰਾਜਾ ਰਹਿ ਨਾ ਸਕਿਆ ਕਹਿਣ ਲੱਗਾ ਰਾਣੀਏ ਮੈਂ ਤੇਰਾ ਚੋਰ ਹਾਂ ਆਖੋ ਸ੍ਰੀ ਵਾਹਿਗੁਰੂ ਮੈਂ ਤੇਰੇ ਨਾਲ ਠੱਗੀ ਕੀਤੀ ਸੀ ਤੇਰੀ ਖੜਾਮ ਮੈਂ ਚੁੱਕ ਕੇ ਲਿਆਇਆ ਸੀ ਪਲਾ ਇਹ ਦੱਸ ਵੀ ਤੈਨੂੰ ਖੜਾਮ ਕਿਸਨੇ ਦਿੱਤੀ ਹੈ ਰਾਣੀ ਨੇ ਕਿਹਾ ਰਾਜਨ ਜਿਸ ਭਗਵਾਨ ਜਿਸ ਪਰਮਾਤਮਾ ਦੇ ਪਿਆਰ ਚ ਮੈਂ ਜਾ ਕੇ ਸਤਸੰਗ ਵਿਚ ਜੁੜਦੀ ਸਾਂ ਉਸ ਪਰਮਾਤਮਾ ਨੇ ਮੈਨੂੰ ਖੜਾਮ ਦਿੱਤੀ ਅੱਛਾ ਤੋ ਰਾਜਾ ਹਰੀਸ਼ ਚੰਦਰ ਕਹਿਣ ਲੱਗਾ ਰਾਣੀਏ ਕੱਲ ਮੈਂ ਵੀ ਤੇਰੇ ਨਾਲ ਚੱਲਾਂਗਾ ਆਖੋ ਸ੍ਰੀ ਵਾਹਿਗੁਰੂ ਰਾਣੀ ਬੜੀ ਖੁਸ਼ ਮੈਂ ਤਾਂ ਰੋਜ਼ ਅਰਦਾਸ ਕਰਦੀ ਸਾਂ ਐ ਮੇਰੇ ਵਾਹਿਗੁਰੂ ਜੇ ਮੈਨੂੰ ਪਿਆਰ ਬਖਸ਼ਿਆ ਮੇਰੇ ਪਤੀ ਨੂੰ ਹੀ ਬਖਸ਼ ਜਿੱਥੇ ਦੰਪਤੀ ਦਾ ਪਿਆਰ ਬਣ ਜਾਏ ਇੱਕ ਨਿਸ਼ਾਨਾ ਬਣ ਜਾਏ ਉਹ ਘਰ ਵੈਕੁੰਠ ਬਣ ਜਾਂਦਾ ਨਹੀਂ ਤਾਂ ਕਈਆਂ ਘਰਾਂ ਚ ਤੱਕਿਆ ਜਨਾਨੀ ਦਾ ਮੂੰਹ ਕਿਧਰ ਹੈ ਮਰਦ ਦਾ ਮੂੰਹ ਕਿਧਰ ਹੈ ਉਹ ਕੁਝ ਬੋਲਦਾ ਉਹ ਕੁਝ ਬੋਲਦਾ ਕਈਆਂ ਘਰਾਂ ਚ ਚਕਲੇ ਵੇਲ ਨੇ ਖੜਕਦੇ ਹੀ ਰਹਿੰਦੇ ਨੇ ਪਰ ਜੇ ਗੁਰੂ ਦੀ ਬਖਸ਼ਿਸ਼ ਹੋਵੇ ਪਿਆਰੀ ਸਾਧ ਸੰਗਤ ਦੰਪਤੀ ਦੀ ਬਣ ਆਈ ਹੈ ਸੁਰੂ ਉੱਥੇ ਸਾਰੇ ਪਦਾਰਥ ਕਈਆਂ ਘਰਾਂ ਇਸਤਰੀ ਦਾ ਅਪਮਾਨ ਹੁੰਦਾ ਹੈ ਯਾਦ ਰੱਖੋ ਜਿਸ ਘਰ ਵਿਚ ਇਸਤਰੀ ਦਾ ਸਤਿਕਾਰ ਨਹੀਂ ਉੱਥੇ ਸ਼ਾਂਤੀ ਨਹੀਂ ਰਹਿ ਸਕਦੀ ਜਿਸ ਘਰ ਵਿਚ ਪਤੀ ਦਾ ਸਤਿਕਾਰ ਨਹੀਂ ਉੱਥੇ ਕਿਉਂਕਿ ਤਾੜੀ ਦੋਹਾਂ ਹੱਥਾਂ ਨਾਲ ਵੱਜਦੀ ਹੈ ਇਹ ਨਹੀਂ ਵੀ ਪਤੀ ਰੋਹ ਪਾਈ ਜਾਏ ਇਸਤਰੀ ਤੇ ਇਸਤਰੀ ਵਿਚਾਰੀ ਚੁੱਪ ਕਰ ਰਹੇ ਕਿਉਂ ਚੁੱਪ ਕਰੇ ਇਹ ਤਾਂ ਬਰਾਬਰ ਦਾ ਹੱਕ ਹੈ ਇਹ ਥੋੜਾ ਵੀ ਇਸਤਰੀ ਗਲਤੀ ਕਰਦੀ ਹੈ ਪਤੀ ਨਹੀਂ ਕਰਦਾ ਪਤੀ ਵੀ ਕਰਦਾ ਬਾਣੀ ਨੇ ਕਿਹਾ ਭੁੱਲਣ ਅੰਦਰ ਸਭ ਕੋ ਭੁੱਲ ਗਲਤੀਆਂ ਦੋਹਾਂ ਪਾਸਿਆਂ ਤੋਂ ਹੋ ਜਾਂਦੀਆਂ ਹਨ ਪਰ ਉਹਨਾਂ ਦੀ ਸਿਆਣਪ ਇਹ ਹੈ ਕਿ ਆਪਣੀ ਗਲਤੀ ਨੂੰ ਵਿਚਾਰ ਨਾਲ ਨਜਿੱਠ ਕੇ
ਆਪਣੇ ਜੀਵਨ ਦਾ ਰਸਤਾ ਕਲੀਅਰ ਰੱਖਣਾ ਚਾਹੀਦਾ, ਕੋਈ ਮੈਲ ਨਹੀਂ ਹੋਣੀ ਚਾਹੀਦੀ। ਰਸਤਾ ਸੁੰਦਰ ਹੋਏਗਾ, ਦੋਵੇਂ ਸੁਖ ਮਾਣਨਗੇ, ਆਨੰਦ ਮਾਣਨਗੇ। ਅੱਜ ਰਾਣੀ ਬੜੀ ਖੁਸ਼ ਹੈ, ਮਾਲਿਕ ਮੇਰੀ ਪੁਕਾਰ ਤੁਸੀਂ ਸੁਣ ਲਈ। ਦੂਜਾ ਦਿਨ ਹੋਇਆ, ਅੱਗੇ ਤਾਂ ਰਾਣੀ ਚੋਰੀ ਜਾਂਦੀ ਸੀ, ਹੁਣ ਰਾਜਾ ਵੀ ਤਿਆਰ ਹੈ, ਦੋਵੇਂ ਜਾ ਰਹੇ, ਰਾਮ ਜੋੜੀ ਦੋਵੇਂ ਬਹਿ ਜਾਂਦੇ ਹਨ। ਸਤਸੰਗ ਵਿਚ ਪਹੁੰਚੇ, ਸਤਸੰਗ ਵਿਚ ਬੈਠ ਕੇ ਜਿਸ ਵੇਲੇ ਆਨੰਦ ਆਇਆ, ਭੋਗ ਪਿਆ, ਬਾਹਰ ਨਿਕਲੇ, ਰਾਣੀ ਨੇ ਕਿਹਾ ਰਾਜਨ ਸੁਣਾਓ ਕੋਈ ਆਨੰਦ ਆਇਆ ਤਾਂ। ਰਾਜਾ ਮਸਤੀ ਵਿਚ ਝੂਮ ਕੇ ਕੀ ਕਹਿੰਦਾ ਹੈ, ਸਾਧ ਸੰਗਤ

ਜੋ ਅੱਜ ਸਤਸੰਗ ਵਿਚ ਆਨੰਦ ਆਇਆ ਹੈ ਉਹ ਰਾਜ ਗੱਦੀ ਤੇ ਬਹਿ ਕੇ ਵੀ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈ ਪਿਆਰੀ ਸਾਸ ਰਾੜੇ ਰਾਣੀ ਦੇ ਉਦਮ ਨਾਲ ਫਿਰ ਰਾਜਾ ਸਤਸੰਗੀ ਬਣ ਗਿਆ ਇਸਤਰੀ ਨੂੰ ਵਾਹਿਗੁਰੂ ਨੇ ਬੜਾ ਫਲ ਦਿੱਤਾ ਕਈ ਤਾਂ ਇਹਨੂੰ ਕਹਿੰਦੇ ਨੇ ਅਬਲਾ ਹੈ ਪਰ ਮੈਂ ਤਾਂ ਕਹਿੰਦਾ ਆਦਮੀ ਨਾਲੋਂ ਇਸਤਰੀ ਜ਼ਿਆਦਾ ਤਾਕਤ ਜ਼ਿਆਦਾ ਬਲ ਹੈ ਤੁਸੀਂ ਤੱਕ ਲਓ ਨਾ ਇਸਤਰੀ ਦੋ ਕਾਰਾਬਾਦ ਕਰਦੀ ਇਸਤਰੀ ਜੋ ਹੈ ਇਹ ਦੋ ਘਰ ਆਪਣੇ ਪਿਤਾ ਦਾ ਘਰ ਵੀ ਆਬਾਦ ਕਰਦੀ ਹੈ ਤੇ ਆਪਣੇ ਸਹੁਰਿਆਂ ਦਾ ਘਰ ਆਦਮੀ ਇੱਕੋ ਘਰ ਹੀ ਆਬਾਦ ਕਰਦਾ ਅੱਗੋ ਸ੍ਰੀ ਵਾਹਿਗੁਰੂ ਇਹ ਵਿਚਾਰ ਦੀ ਬਾਤ ਹੈ ਫਿਰ ਇਹਦੇ ਅੰਦਰ ਬਲ ਜ਼ਿਆਦਾ ਹੋਇਆ ਨਾ ਤਾਂ ਹੀ ਉਹ ਬਾਬੇ ਨੇ ਇਸਤਰੀ ਨੂੰ ਬੜਾ ਮਾਣ ਬਖਸ਼ ਇਸਤਰੀ ਦੇ ਹੱਥ ਵਿਚ ਸਭ ਕੁਛ ਹੈ ਇਹ ਪਤੀ ਨੂੰ ਜੈਸਾ ਚਾਹੇ ਬਣਾ ਸਕਦੀ ਇਹਦੇ ਅੰਦਰ ਤਾਕਤ ਪਰ ਥੋੜਾ ਜਿਹਾ ਤਹਮਲ ਚਾਹੀਦਾ ਥੋੜੀ ਜੀ ਵਿਚਾਰ ਚਾਹੀਦੀ ਹੈ ਥੋੜਾ ਜਿਹਾ ਸਤਿਕਾਰ ਚਾਹੀਦਾ ਹੈ ਤਲਖੀ ਵਿਚ ਨਹੀਂ ਆਉਣਾ ਚਾਹੀਦਾ ਇਹ ਪਤੀ ਗਲਤੀ ਕਰਦਾ ਪਿਆਰ ਨਾਲ ਸਮਝਾਉਣਾ ਸਮਝਦੇ ਆ ਸਮਝਦੇ ਆ ਤਾਂ ਪਸ਼ੂ ਵੀ ਸਮਝ ਜਾਂਦੇ ਨੇ ਆਖੋ ਸ੍ਰੀ ਭਾਈ ਸੁਣਦੇ ਆ ਸੁਣਦੇ ਆ ਇਨਸਾਨ ਤਾਂ ਮੇਰੇ ਕਹਿਣ ਦਾ ਮਕਸਦ ਇਸਤਰੀ ਦੇ ਅੰਦਰ ਵਾਹਿਗੁਰੂ ਨੇ ਬੜਾ ਬਲ ਰੱਖਿਆ ਤੱਕ ਲਓ ਰਾਣੀ ਤਾਰਾ ਨੇ ਆਪਣੇ ਸਤਸੰਗ ਦੇ ਸ਼ਕਤੀ ਦੇ ਨਾਲ ਰਾਜੇ ਹਰੀਸ਼ ਚੰਦਰ ਨੂੰ ਸਤਸੰਗੀ ਬਣਾਇਆ ਸਤਸੰਗੀ ਨਹੀਂ ਬਣਾਇਆ ਰਾਜੇ ਨੂੰ ਧਰਮੀ ਬਣਾ ਰਾਜਾ ਹਰੀਸ਼ ਚੰਦਰ ਬੜਾ ਧਰਮੀ ਰਾਜਾ ਹੈ ਇਹ ਵਸਤੂ ਕਿੱਥੋਂ ਮਿਲੀ ਤੇਰੀ ਸਾਧ ਸੰਗਤ ਇਹ ਸਤਸੰਗ ਵਿਚੋਂ ਮਿਲੀ ਨਾਮ ਵਿਚੋਂ ਮਿਲੀ ਤੋ ਆਓ ਪਿਆਰੀ ਸਾਧ ਸੰਗਤ ਆਪ ਹੀ ਧਨ ਹੋ ਜੋ ਉਹ ਸਤਸੰਗ ਵਿਚ ਆਪ ਸਾਰੇ ਜੁੜੇ ਹੋ ਅੱਜ ਮੈਂ ਤਾਂ ਇਹ ਸਮਝਦਾ ਵੀ ਸਾਰਾ ਦਿਨ ਹੀ ਤੁਸੀਂ ਸਤਸੰਗ ਕੀਤਾ ਅੰਮ੍ਰਿਤ ਵੇਲੇ ਤੋਂ ਲੈ ਕੇ ਅੱਜ ਸਾਰਾ ਦਿਨ ਨੀ ਵਾਹ ਇਹ ਹੈ ਗੁਰੂ ਦੀ ਬਖਸ਼ਿਸ਼ ਤੇ ਤੁਹਾਡਾ ਪਿਆਰ ਜਿਸ ਪਿਆਰ ਦੇ ਬੂਟੇ ਨੂੰ ਮਾਲਕ ਨੇ ਮੇਰਾ ਦੇ ਫਲ ਲਾਏ ਅੰਮ੍ਰਿਤ ਵੇਲੇ ਵੀ ਕੀਰਤਨ ਗੁਰਦੁਆਰੇ ਵੀ ਕੀਰਤਨ ਤੇ ਇਧਰ ਸਰ ਤਾਰਾ ਸਿੰਘ ਜੀ ਬੱਚੀ ਜੀ ਤੋਂ ਸਾਰੇ ਪਰਿਵਾਰ ਨੂੰ ਬਾਬਾ ਜੀ ਨੇ ਪ੍ਰੇਰਿਆ ਵੀ ਘਰ ਸਤਸੰਗ ਹੋਣਾ ਚਾਹੀਦਾ ਕੀਰਤਨ ਹੋ ਜਾਏ ਬੜਾ ਮਹੱਤਵ ਹੈ ਜਿਸ ਘਰ ਵਿਚ ਗੰਦੇ ਜਰਾਸੀਮ ਹੋ ਜਾਣ ਨਾ ਜ਼ਿਆਦਾ ਤੋ ਬਿਮਾਰੀ ਪੈਣ ਦਾ ਖਤਰਾ ਹੋ ਜਾਂਦਾ ਫਿਰ ਅਸੀਂ ਕੀ ਕਰਦੇ ਹਾਂ ਡੀ ਡੀ ਟੀ ਛਿੜਕਦੇ ਹਾਂ ਤਾਂ ਜੋ ਜਰਾਸੀਮ ਮਰ ਜਾਂਦੇ ਬਿਮਾਰੀ ਤੋਂ ਬਚ ਜਾਂਦੇ ਆ ਤੇ ਜਿਸ ਘਰ ਚ ਦੁੱਖ ਕਲੇਸ਼ ਆ ਜਾਣ ਬਾਬਾ ਜੀ ਬਚਨ ਕਰਦੇ ਸਨ ਉੱਥੇ ਕੀਰਤਨ ਹੋਵੇ ਆਖੋ ਸ੍ਰੀ ਵਾਹਿਗੁਰੂ ਬਾਣੀ ਦਾ ਅੰਮ੍ਰਿਤ ਛਿੜਕੋ ਨਾਮ ਰੂਪੀ ਅੰਮ੍ਰਿਤ ਛਿੜਕੋਗੇ ਤਾਂ ਫਿਰ ਕੀ ਹੋਵੇਗਾ ਨਸ ਵਜੋਂ ਕਿਲ ਵੇਖੋ ਕਰਤਾ ਇੱਥੇ ਗੁਰੂ ਆ ਜਾ ਤੋ ਇਹਨਾਂ ਬੱਚਿਆਂ ਨੇ ਬੜਾ ਉਦਮ ਕੀਤਾ ਬੜੀ ਗੁਰੂ ਦੀ ਮਿਹਰ ਯੰਗ ਹਨ ਦੋਵੇਂ ਪਰ ਮੈਂ ਤਾਂ ਕਹਾਂਗਾ ਇਹ ਜਵਾਨੀ ਸਫਲ ਨਹੀਂ ਤਾਂ ਜਵਾਨੀ ਮਸਤਾਨੀ ਹੁੰਦੀ ਜਵਾਨੀ ਇੱਕ ਐਸਾ ਮੋੜ ਹੈ ਚੰਗੇ ਪਾਸੇ ਤਾਂ ਤੁਰਨਾ ਹੀ ਨਹੀਂ ਨਾ ਚੰਗੀ ਗੱਲ ਤਾਂ ਕਰਨੀ ਨਹੀਂ ਨਾ ਕਿਸੇ ਗੁਰਮੁਖ ਨੇ ਲਿਖਿਆ ਵੀ ਇੱਕ ਜਵਾਨੀ ਦੂਜਾ ਧਨ ਪੱਲੇ ਫਿਰ ਸਾਈ ਦੀ ਮਿਹਰ ਹੋਵੇ ਤਾਂ ਸਿੱਧਾ ਚੱਲੇ ਨਹੀਂ ਤਾਂ ਡਿੰਗਾ ਹੀ ਡਿੰਗਾ ਤੁਰਦਾ ਜਾਂਦਾ ਤਾਂ ਉਹ ਨੌਜਵਾਨ ਬੱਚੇ ਜੋ ਰੋਜ਼ ਆ ਕੇ ਗੁਰਦੁਆਰੇ ਜੁੜਦੇ ਹਨ ਤੇ ਇਹਨਾਂ ਬੱਚਿਆਂ ਨੇ ਉਦਮ ਕੀਤਾ ਹੈ ਇਹਨਾਂ ਦਾ ਉਦਮ ਸਫਲ ਸਤਸੰਗ ਕਰਾਇਆ ਹੈ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕੀਤੀ ਹੈ ਫਿਰ ਇਹਨਾਂ ਦੇ ਉਦਮ ਨਾਲ ਆਪਾਂ ਸਾਰੇ ਗੁਰੂ ਨਾਲ ਜੁੜੇ ਹਾਂ ਇਹ ਵੀ ਵੱਡਾ ਪੁੰਨ ਹੈ ਬਾਬਾ ਜੀ ਬਚਨ ਕਰਦੇ ਸਨ ਕਿਸੇ ਨੂੰ ਗੁਰੂ ਨਾਲ ਜੋੜ ਦੇਣਾ ਇਸ ਤੋਂ ਵੱਡਾ ਪੁੰਨ ਕੋਈ ਨਹੀਂ ਹੈ ਕਿਸੇ ਨੂੰ ਤੋੜ ਦੇਣਾ ਇਸ ਤੋਂ ਵੱਡਾ ਪਾਪ ਕੋਈ ਨਹੀਂ ਤੋ ਇਸ ਪਰਿਵਾਰ ਨੇ ਜੋ ਕਾਲਨਾ ਕਾਲੀ ਹੈ ਤੋ ਗੁਰੂ ਬਾਬਾ ਬਖਸ਼ਿਸ਼ ਕਰੇ ਆਪਾਂ ਅਰਦਾਸ ਕਰਨੀ ਹੈ ਇਹਨਾਂ ਬੱਚਿਆਂ ਦੇ ਸਿਰ ਤੇ ਗੁਰੂ ਸਦਾ ਮਿਹਰ ਪਰਿਆਤ ਰਾਜ ਜੋਗ ਭਗਤੀ ਸ਼ਕਤੀ ਸਾਰੀਆਂ ਦਾਤਾਂ ਗੁਰੂ ਬਖਸ਼ੇ ਤੇ ਇਹਨਾਂ ਦੇ ਉਦਮ ਨਾਲ ਆਪਾਂ ਜੁੜੇ ਹਾਂ ਸਾਨੂੰ ਵੀ ਗੁਰੂ ਆਪ ਦੇ ਚਰਨਾਂ ਨਾਲ ਜੋੜੀ ਰੱਖੇ ਤੇ ਨਾਮ ਬਾਣੀ ਦੀ ਦਾਤ ਤੇ ਕੀਰਤਨ ਦੀ ਦਾਤ
ਗੁਰੂ ਸਦਾ ਬਖਸ਼ੇ, ਕਿਉਂਕਿ ਇਹੀ ਸਿੱਖ ਦਾ ਜੀਵਨ ਹੈ, ਇਹੀ ਸਿੱਖ ਦਾ ਮਹਾਨ ਉੱਚਾ ਆਦਰਸ਼ ਹੈ। ਜਿਸ ਵੇਲੇ ਪ੍ਰਾਪਤ ਕਰ ਲੈਂਦਾ ਹੈ ਤਾਂ ਗੁਰੂ ਅੰਗ ਸੰਗ, ਫਿਰ ਇਸ ਦਾ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਤੋ ਆਓ ਇੱਕ ਵਾਰੀ ਧਾਰਨਾ ਫਿਰ ਪੜ ਲਈਏ, ਸਾਧ ਸੰਗਤ ਮਿਲ ਗਾਮ ਦੇ ਰਾਤੀ ਜਾਏ ਸੁਣੇ ਗੁਰਬਾਣੀ, ਰਾਤੀ ਜਾਏ ਸੁਣੇ ਗੁਰਬਾਣੀ। ਰਾਣੀ ਤਾਰਾ ਰਾਤ ਨੂੰ ਜਾ ਕੇ ਗੁਰਬਾਣੀ ਸੁਣਦੀ ਸੀ ਤੇ ਗੁਰੂ ਨਾਲ ਜੁੜਦੀ ਸੀ।

ਇੱਕ ਰਾਜੇ ਦੇ ਸਾਰੇ ਪਰਿਵਾਰ ਨੂੰ ਉਹਦੇ ਛੋਟੇ ਭਰਾ ਨੇ ਰਾਜ ਬਦਲੇ ਕਤਲ ਕਰ ਦਿੱਤਾ। ਪਰ ਇੱਕ ਰਾਜਕੁਮਾਰ

ਮਹਿਲਾਂ ਵਿੱਚੋਂ ਭੱਜ ਨਿਕਲਿਆ ਇੱਕ ਜਗ੍ਹਾ ਲੁਕਿਆ ਬੈਠਾ ਪਰ ਇੱਥੇ ਵੀ ਡਰ ਲੱਗਦਾ ਕਿ ਮੇਰੇ ਚਾਚੇ ਦੇ ਛਪਾਈ ਮੈਨੂੰ ਜਗ੍ਹਾ ਜਗ੍ਹਾ ਲੱਭ ਰਹੇ ਨੇ ਤੇ ਜਦੋਂ ਮੈਂ ਉਹਨਾਂ

ਰੋਣਾ ਇਸ ਕਰਕੇ ਆ ਗਏ ਹੈ, ਇੱਕ ਪਾਸੇ ਮੇਰਾ ਸੱਕਾ ਚਾਚਾ ਜਿਹਨੇ ਰਾਜ ਬਦਲੇ ਸਭ ਕੁਝ ਖਤਮ ਕਰ ਦਿੱਤਾ, ਔਰ ਇੱਕ ਪਾਸੇ ਤੁਸੀਂ ਗੁਰੂ ਨਾਨਕ ਦੇ ਸਿੱਖ ਜਿਨ੍ਹਾਂ ਨਾਲ ਮੇਰਾ ਕੋਈ ਨਾਤਾ ਨਹੀਂ, ਕੋਈ ਸੰਬੰਧ ਨਹੀਂ। ਇਹ ਤੁਹਾਡਾ ਪਿਆਰ ਦੇਖ ਕੇ ਮੇਰੀਆਂ ਅੱਖਾਂ ਵਿੱਚ ਅੱਥਰੂ ਆ ਗਏ ਨੇ। ਇਹ ਸੁਣ ਕੇ ਉਹਨਾਂ ਸੰਗਤਾਂ ਨੇ ਕਿਹਾ, ਐ ਯੁਵਰਾਜ, ਇਹ ਤੇ ਅਸੀਂ ਹਾਂ, ਤੂੰ ਚੱਲ ਕੇ ਦੇਖ

ਕਿਉਂ? ਕਿ ਉਹ ਸਭ ਨਾਲ ਪਿਆਰ ਕਰਦੇ ਨੇ, ਉਹ ਜਾਤ ਪਾਤ ਮਜ਼ਬ ਨਹੀਂ ਦੇਖਦੇ, ਉਹ ਤਾਂ ਜੋਤ ਦੇਖਦੇ ਨੇ। ਇਸ ਰਾਜਕੁਮਾਰ ਨੂੰ ਇਹ ਸਾਰੀਆਂ ਸੰਗਤਾਂ ਆਪਣੇ ਨਾਲ ਲੈ ਕੇ ਉਸ ਬੇਕਸਾਂ ਰਾਂ ਯਾਰ ਗੁਰੂ ਗੋਬਿੰਦ ਸਿੰਘ ਦੇ

ਦਰਬਾਰ ਚ ਹਾਜ਼ਰ ਹੋਈਆਂ। ਸਾਰਿਆਂ ਨੇ ਨਮਸਕਾਰ ਕੀਤੀ, ਭੇਟਾਵਾਂ ਭੇਟ ਕੀਤੀਆਂ, ਸਾਰੇ ਗੁਰੂ ਸਾਹਿਬਾਂ ਦੇ ਸਾਹਮਣੇ ਬੈਠ ਗਏ। ਪਰ ਯਤੀਮ ਰਾਜਕੁਮਾਰ ਬਾਹਰ ਦਰਵਾਜ਼ੇ ਕੋਲ ਖਲੋਤਾ, ਉਦਾਸ ਹੋ ਕੇ ਮਨ ਵਿੱਚ ਸੋਚਦਾ, ਕੋਈ ਵੀ ਤੇ ਮੇਰਾ ਨਹੀਂ, ਕਿਵੇਂ ਅੱਗੇ ਜਾਵਾਂ, ਕੋਈ ਕੁਝ ਕਹਿ ਨਾ ਦੇਵੇ, ਨਵੀਂ ਜਗ੍ਹਾ ਨਵੇਂ ਲੋਕ। ਪਰ ਬੇਕਸਾਰਾ ਯਾਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਸ ਪਠਾਨ ਰਾਜਕੁਮਾਰ ਨੂੰ ਉਦਾਸ ਖਲੋਤਾ ਦੇਖਿਆ, ਇੱਕ ਸਿੱਖ ਨੂੰ ਕਿਹਾ, ਜਾ ਭਾਈ, ਉਹ ਜਿਹੜਾ ਰਾਜਕੁਮਾਰ ਉਦਾਸ ਹੋ ਕੇ ਖਲੋਤਾ ਹੈ, ਉਹਨੂੰ ਬਾਹ ਫੜ ਸਾਡੇ ਕੋਲ ਲੈ ਆ। ਪੈਰੀ ਡਰ ਗਿਆ, ਕਰੀਮ ਖਾਨ ਨੂੰ ਬਾਹ ਤੂੰ ਫੜਿਆ, ਚੱਲ ਭਾਈ, ਤੈਨੂੰ ਗੁਰੂ ਸਾਹਿਬਾਂ ਨੇ ਯਾਦ ਕੀਤਾ। ਕਰੀਮ ਖਾਨ ਇਸ ਰਾਜਕੁਮਾਰ ਦਾ ਨਾਮ ਹੈ। ਤੁਰ ਪਿਆ, ਪਰ ਇਸ ਤਰ੍ਹਾਂ ਲੱਗਾ ਜਿਵੇਂ ਕਦਮ ਭਾਰੇ ਹੋ ਗਏ ਨੇ। ਹੌਲੀ ਹੌਲੀ ਤੁਰਦਾ ਇਹ ਗੁਰੂ ਸਾਹਿਬ ਦੇ ਕੋਲ ਆਇਆ। ਜਦੋਂ ਗੁਰੂ ਸਾਹਿਬਾਂ ਦੇ ਚਿਹਰੇ ਵੱਲ ਦੇਖਿਆ, ਅੱਖਾਂ ਵਿੱਚ ਉਹ ਪਿਆਰ ਨਜ਼ਰ ਆਇਆ ਜਿਹੜਾ ਪਿਆਰ ਇੱਕ ਮਾਤਾ ਪਿਤਾ ਦਾ ਆਪਣੀ ਔਲਾਦ ਵਾਸਤੇ ਹੁੰਦਾ। ਕਦੀ ਕਿਸੇ ਅੱਗੇ ਝੁਕਿਆ ਨਹੀਂ ਸੀ, ਪਰ ਜਦੋਂ ਇਹ ਪਿਆਰ ਦੇਖਿਆ, ਕਰੀਮ ਖਾਨ ਦਾ ਸਿਰ ਆਪਣੇ ਆਪ ਗੁਰੂ ਸਾਹਿਬਾਂ ਦੇ ਚਰਨਾਂ ਤੇ ਝੁਕ ਗਿਆ। ਉਤੋਂ ਸਾਹਿਬਾਂ ਦਾ ਪਿਆਰ ਭਰਿਆ ਹੱਥ ਇਸ ਕਰੀਮ ਖਾਨ ਦੇ ਸਿਰ ਤੇ ਫਿਰਿਆ, ਤੇ ਕਰੀਮ ਖਾਨ ਫੋਬਾ ਮਾਰ ਕੇ ਰੋ ਪਿਆ। ਦੁਖੀ ਆਦਮੀ ਨੂੰ ਥੋੜਾ ਜਿਹਾ ਵੀ ਆਸਰਾ ਮਿਲੇ, ਫਿਰ ਉਹਦੀ ਖੁਸ਼ੀ ਅਥਰੂਆਂ ਦੇ ਜ਼ਰੀਏ ਪ੍ਰਗਟ ਹੁੰਦੀ। ਜਦੋਂ ਇਹ ਰੋਇਆ ਤਾਂ ਗੁਰੂ ਸਾਹਿਬਾਂ ਨੇ ਸਿਰ ਤੇ ਪਿਆਰ ਦੇ ਕੇ ਕਿਹਾ, ਕਰੀਮ ਖਾਨ ਬੇਟਾ ਕੀ ਹੋਇਆ, ਜੇ ਤੇਰਾ ਚਾਚਾ ਤੇਰਾ ਨਹੀਂ ਬਣਿਆ, ਅਸੀਂ ਤਾਂ ਤੇਰੇ ਹਾਂ। ਉਸ ਵੇਲੇ ਹੁਕਮ ਕੀਤਾ, ਇਸ ਰਾਜਕੁਮਾਰ ਨੂੰ ਲੈ ਜਾਓ, ਸੋਹਣੇ ਕੱਪੜੇ ਪਵਾਓ, ਫਿਰ ਸਾਡੇ ਕੋਲ ਲੈ ਆਣਾ। ਕਰੀਮ ਖਾਨ ਨੂੰ ਸਿੱਖ ਲੈ ਗਏ, ਇਸ਼ਨਾਨ ਕਰਾਇਆ, ਸੋਹਣੇ ਕੱਪੜੇ ਪਵਾ ਕੇ ਦਰਬਾਰ ਵਿੱਚ ਲੈ ਆਏ। ਤਾਂ ਗੁਰੂ ਸਾਹਿਬਾਂ ਨੇ ਕਿਹਾ, ਕਰੀਮ ਖਾਨ ਤੂੰ ਰਾਜ ਗੁਆ ਕੇ ਆਇਆ, ਲੈ ਅਸੀਂ ਤੈਨੂੰ ਇੱਥੇ ਸਰਦਾਰੀ ਦੇਣੀ ਹੈ। ਆਪਣੇ ਫੌਜੀ ਦਸਤੇ ਦਾ ਕਰੀਮ ਖਾਨ ਨੂੰ ਜਰਨੈਲ ਬਣਾ ਦਿੱਤਾ। ਇੱਥੇ ਬਸ ਨਹੀਂ, ਪਠਾਣਾ ਦੇ ਘਰ ਇੱਕ ਸੁੰਦਰ ਲੜਕੀ ਦੇਖ ਕੇ ਕਰੀਮ ਖਾਨ ਦਾ ਵਿਆਹ ਵੀ ਕਰ ਦਿੱਤਾ, ਰਹਿਣ ਵਾਸਤੇ ਮਹੱਲ ਵੀ ਦੇ ਦਿੱਤਾ। ਉਹ ਸਾਰੀਆਂ ਖੁਸ਼ੀਆਂ ਕਰੀਮ ਖਾਨ ਨੂੰ ਦਿੱਤੀਆਂ ਜਿਹੜੀਆਂ ਖੁਸ਼ੀਆਂ ਇੱਕ ਮਾਤਾ ਪਿਤਾ ਆਪਣੀ ਔਲਾਦ ਨੂੰ ਦਿੰਦਾ ਹੈ। ਸਮਾਂ ਬੀਤਦਾ ਰਿਹਾ। ਇੱਕ ਦਿਨ ਕਰੀਮ ਖਾਨ ਗੁਰੂ ਸਾਹਿਬਾਂ ਦੇ ਸਾਹਮਣੇ ਆ ਕੇ ਬੈਠਾ ਤੇ ਕਹਿਣ ਲੱਗਾ, ਮਹਾਰਾਜ, ਤੁਸਾਂ ਸਭ ਕੁਝ ਦਿੱਤਾ, ਪਰ ਮੈਨੂੰ ਹਾਲੇ ਇੱਕ ਚੀਜ਼ ਨਹੀਂ ਦਿੱਤੀ। ਗੁਰੂ ਸਾਹਿਬ ਕਹਿਣ ਲੱਗੇ, ਬੇਟਾ, ਦਿੱਤਾ ਤੇ ਸਭ ਕੁਝ ਹੈ, ਪਰ ਜੇ ਕੁਝ ਰਹਿ ਗਿਆ ਹੈ ਤੇ ਦੱਸ, ਉਹ ਵੀ ਦੇ ਦਿਆਂਗੇ। ਕਹਿਣ ਲੱਗਾ ਮਹਾਰਾਜ, ਸਿੱਖ ਕਈ ਵਾਰੀ ਨਾਮਦਾਨ ਨਾਮਦਾਨ ਕਰਦੇ ਨੇ, ਤੁਸੀਂ ਨਾਮ ਦੀ ਦਾਤ ਮੈਨੂੰ ਨਹੀਂ ਦਿੱਤੀ। ਜਦੋਂ ਇਹ ਗੱਲ ਕਰੀਮ ਖਾਨ ਨੇ ਕਹੀ
ਹਮੇਸ਼ਾ ਖੁਸ਼ ਰਹਿਣ ਵਾਲੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਕਦਮ ਚੁੱਪ ਕਰ ਗਏ, ਚਿਹਰੇ ਤੇ ਇੱਕ ਰੰਗ ਆਇਆ ਇੱਕ ਗਿਆ। ਬੁੱਲ ਟੁੱਕਦੇ ਹੋਏ ਰੁਕ ਰੁਕ ਕੇ ਕਹਿਣ ਲੱਗੇ, ਕਰੀਮ ਖਾਨ, ਅੱਜ ਤੂੰ 10 ਦਿਨਾਂ ਦੇ ਬਾਅਦ ਤੇਰੀ ਮੌਤ ਹੋ ਜਾਣੀ। ਇੰਨੀ ਗੱਲ ਕਹਿ ਕੇ ਸਾਹਿਬ ਜੀ ਚਲੇ ਗਏ ਤੇ ਕਰੀਮ ਖਾਨ ਬੜੀ ਦੇਰ ਉੱਥੇ ਬੈਠਾ, ਖਿਆਲਾਂ ਵਿੱਚ ਗੁੰਮ ਹੋ ਗਿਆ। ਫਿਰ ਉੱਠਿਆ, ਆਪਣੇ ਮਹਿਲ ਵਿੱਚ ਚਲਾ ਗਿਆ। 9 ਦਿਨ ਮਹਿਲ ਵਿੱਚ ਰਿਹਾ, ਨਾ ਕਿਧਰੇ ਗਿਆ ਨਾ ਆਇਆ। 10 ਦਿਨ ਚੜ੍ਹਿਆ ਤੇ ਕਰੀਮ ਖਾਨ ਕਹਿਣ ਲੱਗਾ, ਮਨਾ, ਜਿਸ ਗੁਰੂ ਨੇ ਤੈਨੂੰ ਪੁੱਤਰਾਂ ਤੋਂ ਵੱਧ ਪਿਆਰ ਦਿੱਤਾ, ਸਭ ਕੁਝ ਦਿੱਤਾ, 9 ਦਿਨ ਤੂੰ ਉਹਦੇ ਦਰਸ਼ਨ ਨਹੀਂ ਕੀਤੇ, ਅੱਜ ਤੇਰਾ ਆਖਰੀ ਦਿਨ ਹੈ। ਕਰੀਮ ਖਾਨ, ਚੱਲ ਉਸ ਗੁਰੂ ਦੇ ਦਰਸ਼ਨ ਕਰ, ਉਸ ਗੁਰੂ ਦੇ ਸਾਹਮਣੇ ਜੇ ਤੇਰੇ ਪ੍ਰਾਣ ਨਿਕਲ ਗਏ ਤਾਂ ਤੇਰਾ ਜੀਵਨ ਸਫਲ ਹੋ ਜਾਏਗਾ। ਕਰੀਮ ਖਾਨ ਤਿਆਰ ਹੋਇਆ ਅਤੇ ਗੁਰੂ ਸਾਹਿਬਾਂ ਦੇ

ਜਦੋਂ ਗੁਰੂ ਦਰਬਾਰ ਪਹੁੰਚਿਆ, ਮੱਥਾ ਟੇਕਿਆ, ਹਮੇਸ਼ਾ ਦੀ ਤਰ੍ਹਾਂ ਗੁਰੂ ਸਾਹਿਬਾਂ ਦੇ ਸਾਹਮਣੇ ਬੈਠ ਗਿਆ। ਸਾਰੀ ਸੰਗਤ ਨੂੰ ਵੀ ਪਤਾ ਹੈ ਕਿ ਗੁਰੂ ਸਾਹਿਬਾਂ ਦਾ ਬਚਨ ਹੋਇਆ ਹੈ, ਕਰੀਮ ਖਾਨ ਨੇ ਦਸਵੇਂ ਦਿਨ ਆਪਣਾ ਸਰੀਰ ਤਿਆਗਣਾ। ਕਰੀਮ ਖਾਨ ਬੜੇ ਪਿਆਰ ਨਾਲ ਕਹਿੰਦਾ ਹੱਥ ਜੋੜ ਕੇ, ਮਹਾਰਾਜ ਅੱਜ ਮੇਰਾ ਆਖਰੀ ਦਿਨ, ਪਤਾ ਨਹੀਂ ਕਿਸ ਵੇਲੇ ਮੌਤ ਨੇ ਆਣਾ, ਪਰ ਮਰਨ ਤੋਂ ਪਹਿਲਾਂ ਇੱਛਾ ਹੈ ਕਿ ਮੈਨੂੰ ਨਾਮ ਦੀ ਦਾਤ ਦੇ ਦਿਓ। ਗੁਰੂ ਸਾਹਿਬਾਂ ਕਿਹਾ, ਬੱਚਾ ਨੌ ਦਿਨ ਕਿੱਥੇ ਰਹੇ? ਕਹਿਣ ਲੱਗਾ, ਘਰ। ਨੌ ਦਿਨ ਤੇਰਾ ਧਿਆਨ ਧੀ ਪੁੱਤਰ ਵੱਲ, ਮਾਇਆ ਵੱਲ ਗਿਆ? ਕਹਿਣ ਲੱਗਾ, ਨਹੀਂ। ਨੌ ਦਿਨ ਮੌਤ ਯਾਦ ਰਹੀ, ਉਸ ਖੁਦਾ ਵੱਲ ਆਪ ਵੱਲ ਧਿਆਨ ਰਿਹਾ ਕਿ ਮੈਂ ਮਰ ਜਾਣਾ। ਗੁਰੂ ਸਾਹਿਬਾਂ ਨੇ ਕਿਹਾ, ਪਰਮੇਸ਼ਰ ਦੀ ਯਾਦ ਮਨ ਵਿੱਚ ਰਵੇ, ਚਿੱਤ ਵਿੱਚ ਰਹੇ, ਇਸੇ ਨੂੰ ਨਾਮਦਾਨ ਕਹਿੰਦੇ। ਜਦੋਂ ਇਹ ਬਚਨ ਕੀਤਾ, ਕਰੀਮ ਖਾਨ ਦੇ ਹੱਥ ਜੁੜੇ ਨੇ, ਅੱਖਾਂ ਵਿੱਚ ਅਥਰੂ, ਤਾਂ ਗੁਰੂ ਸਾਹਿਬਾਂ ਨੇ ਕਿਹਾ, ਕਰੀਮ ਖਾਨ, ਕੀ ਗੱਲ? ਮੌਤ ਤੋਂ ਡਰ ਲੱਗਦਾ? ਇਸ ਸੰਸਾਰ ਤੇ ਕੋਈ ਹਮੇਸ਼ਾ ਨਹੀਂ ਰਿਹਾ, ਇੱਕ ਦਿਨ ਸਾਰਿਆਂ ਮਰਨਾ ਹੈ। ਤਾਂ ਕਰੀਮ ਖਾਨ ਨੇ ਕਿਹਾ, ਇਸ ਕਰਕੇ ਰੋਣਾ ਨਹੀਂ ਆਇਆ ਕਿ ਮੈਂ ਮਰ ਜਾਣਾ, ਇਸ ਕਰਕੇ ਰੋਣਾ ਆ ਰਿਹਾ ਹੈ ਕਿ ਮੇਰਾ ਕੋਈ ਨਹੀਂ ਸੀ ਪਰ ਤੂੰ ਬਣਿਆ। ਅੱਜ ਤੋਂ ਬਾਅਦ ਮੈਂ ਤੇਰੇ ਦਰਸ਼ਨ ਨਹੀਂ ਕਰ ਸਕਾਂਗਾ। ਸਾਹਿਬਾਂ ਨੇ ਕਿਹਾ, ਕਰੀਮ ਖਾਨ, ਰੱਬ ਦੇ ਪਿਆਰੇ ਮਰ ਕੇ ਵੀ ਰੱਬ ਤੋਂ ਦੂਰ ਨਹੀਂ ਹੁੰਦੇ। ਚਰਨਾਂ ਤੇ ਮੱਥਾ ਟੇਕਿਆ, ਕਰੀਮ ਖਾਨ ਨੇ ਪ੍ਰਾਣ ਤਿਆਗ ਦਿੱਤੇ। ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਰੀਮ ਖਾਨ ਦੀ ਉਸੇ ਤਰ੍ਹਾਂ ਹੀ ਅੰਤਮ ਕਿਰਿਆ ਕਰਾਈ ਜਿਸ ਤਰ੍ਹਾਂ ਪਠਾਨ ਲੋਕ ਕਰਦੇ ਨੇ। ਇਹ ਹੈ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਜਿਨ੍ਹਾਂ ਦੇ ਆਪਣੇ ਪੁੱਤਰ ਲੜਾਈ ਦੇ ਮੈਦਾਨ ਵਿਚ ਰੁਲਦੇ ਰਹੇ, ਉਨ੍ਹਾਂ ਦੀ ਪਰਵਾਹ ਨਾ ਕੀਤੀ, ਪਰ ਉਹ ਕਰੀਮ ਖਾਨ ਪਠਾਨ ਹੈ, ਆਪਣੇ ਪੁੱਤਰਾਂ ਤੋਂ ਵੱਧ ਪਿਆਰ ਦਿੱਤਾ, ਕਿਉਂਕਿ ਗੁਰੂ ਨਾਨਕ ਦੇ ਘਰ ਜਾਤ ਪਾਤ ਨਹੀਂ, ਜੋਤ ਦੇਖੀ ਜਾਂਦੀ। ਕੋਈ ਵੀ ਅਵਤਾਰ ਹੈ, ਕੋਈ ਵੀ ਪੈਗੰਬਰ ਹੈ, ਉਹ ਇਨਸਾਨੀਅਤ ਨਾਲ ਪਿਆਰ ਕਰਦਾ ਹੈ। ਜਿਹੜਾ ਇਨਸਾਨੀਅਤ ਨਾਲ ਪਿਆਰ ਨਾ ਕਰੇ, ਉਹ ਨਾ ਪੈਗੰਬਰ ਹੈ।

0: ਗੁਰੂ ਕੀ ਬਾਣੀ ਤੇ ਭਰੋਸਾ ਹੋਵੇ, ਸਿਦਕ ਹੋਵੇ, ਪਿਆਰ ਹੋਵੇ, ਤਾਂ ਲੋਕ ਪਰਲੋਕ ਦੇ ਸੁੱਖ ਬਖਸ਼ਦੀ ਹੈ। ਜੇ ਸ਼ਰਧਾ ਨਾ ਹੋਵੇ ਤਾਂ ਕਈ ਵਾਰਾਂ ਗੁਰੂ ਕੀ ਗੋਦ ਵਿੱਚ ਬਹਿ ਕੇ ਹੀ ਮਨੁੱਖ ਖਾਲੀ ਉੱਠ ਜਾਂਦਾ। ਨਾਨਕ ਹੁਕਮ ਨਾ ਮੰਨੇ ਸੋ ਘਰ ਹੀ ਬੈਠਿਆਂ ਦੂਰ, ਮਹਾਰਾਜ ਬਖਸ਼ਿਸ਼ ਕਰਦੇ ਹਨ ਗੁਰੂ ਗ੍ਰੰਥ ਸਾਹਿਬ। ਜੇ ਹੁਕਮ ਨਹੀਂ ਮੰਨਦੇ, ਨਾਨਕ ਲੇਖਾ ਇੱਕ ਗੱਲ ਹੋਰ ਹੋਮੈ, ਉਹ ਇੱਕ ਗੱਲ ਕਿਹੜੀ ਹੈ? ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਆਪਣੇ ਮਾਲਕ ਦਾ ਸਿਮਰਨ ਕਰਨਾ, ਜਪਣਾ ਸ੍ਰੀ
1: ਵਾਹਿਗੁਰੂ।
0: ਮਹਾਰਾਜਾ ਪ੍ਰਤਾਪ ਸਿੰਘ ਜੰਮੂ ਦੇ ਰਾਜਾ, ਬਗੰਦਰ ਦਾ ਫੋੜਾ ਨਿਕਲ ਆਇਆ ਜਿਹੜਾ ਹੱਡੀਆਂ ਨੂੰ ਵੀ ਸੁਰਾਖ ਕਰ ਜਾਂਦਾ, ਏਡਾ ਭਿਆਨਕ ਫੋੜਾ। ਸਾਰੇ ਡਾਕਟਰ ਹਕੀਮ ਜਿਤਨੇ ਵੀ ਸਨ ਸਭ ਜਵਾਬ ਦੇ, ਤੇ ਰਾਜੇ ਕੋਲ ਇੱਕ ਦਰੋਗਾ ਸੀ, ਉਹ ਹਰ ਵੇਲੇ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੁੰਦਾ ਸੀ ਤੇ ਰਾਜੇ ਨੂੰ ਬੇਨਤੀ ਕਰਨ ਲੱਗਾ, ਮਹਾਰਾਜ ਜੇ ਹੁਕਮ ਕਰੋ ਤਾਂ ਮੈਂ ਬੇਨਤੀ ਕਰਾਂ ਭਈ ਕਦੇ ਗੁਰੂ ਨਾਨਕ ਦੇ ਦਰ ਤੇ ਵੀ ਅਰਦਾਸ ਕੀਤੀ ਹੈ, ਕਦੇ ਬਾਣੀ ਦਾ ਵੀ ਭਰੋਸਾ ਲੈ ਸਿਦਕ, ਕਦੇ ਬਾਣੀ ਦਾ ਵੀ ਆਸਰਾ ਲਿਆ। ਆਖਿਆ ਸੁਭਾਗ ਤਾਂ ਸੁਣਿਆ, ਬੜੀ ਉਸਤਤ ਸੁਣੀ ਹੈ, ਗੁਰੂ ਨਾਨਕ ਦੇ ਦਰ ਤੋਂ ਕਦੇ ਕੋਈ ਖਾਲੀ ਨਹੀਂ ਆਉਂਦਾ।

ਦੇ ਨਾਲ ਸਿੱਧਕ ਬਣਦਾ, ਨਾਮ ਮਿੱਠਾ ਲੱਗਦਾ, ਇਸ ਲਈ ਮੇਰੇ ਨਾਲ ਚਲੋ ਹੋਤੀ ਮਰਦਾਨ। ਸੰਤ ਬਾਬਾ ਕਰਮ ਸਿੰਘ ਜੀ ਰਹਿੰਦੇ ਹਨ, ਉਹਨਾਂ ਕੋਲ ਚੱਲ ਕੇ ਬੇਨਤੀ ਕਰਦੇ ਹਨ, ਕਿਉਂਕਿ ਮਹਾਂਪੁਰਖ ਤਾਂ ਉਹੀ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਜੋੜਦਾ, ਜੁਗਤੀ ਵਿੱਚ ਮੁਕਤੀ ਕਰ ਦਿੰਦਾ। ਰਾਜਾ ਬੜੀ ਨਿਮਰਤਾ ਦੇ ਨਾਲ, ਸਿਦਕ ਦੇ ਨਾਲ ਮਹਾਂਪੁਰਖ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਪਾਸ ਗਿਆ। ਇਹ ਉਹ ਮਹਾਂਪੁਰਖ ਸਨ ਜਿਹੜੇ ਜਵਾਨੀ ਵਿੱਚ ਫੌਜ ਵਿੱਚ ਵਰਤੀ ਸਨ। ਆਪ ਦੀ ਸਮਾਧੀ ਲੱਗੀ ਰਹੀ ਸਾਰੀ ਰਾਤ, ਡਿਊਟੀ ਤੇ ਨਹੀਂ ਜਾ ਸਕੇ। ਇਹਨਾਂ ਦੀ ਥਾਂ ਤੇ ਡਿਊਟੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦਿੱਤੀ। ਤੇ ਜਦੋਂ ਸਵੇਰੇ ਗਏ ਨਾ, ਮਨ ਵਿੱਚ ਸੋਚਦੇ ਹਨ ਬਈ ਨੌਕਰੀ ਤਾਂ ਜਾਏ ਹੀ ਜਾਏ, ਪਰ ਅੰਗਰੇਜ਼ ਦਾ ਰਾਜ ਹੈ, ਪਤਾ ਨਹੀਂ ਦੰਡ ਕੀ ਮਿਲੇਗਾ, ਸਜ਼ਾ ਕੀ ਮਿਲੇਗੀ। ਤੇ ਜਦੋਂ ਅੱਗੇ ਗਏ ਤਾਂ ਅਫਸਰ ਬੈਠਾ ਹੋਇਆ ਸੀ, ਉੱਠ ਖੜੋਤਾ ਆਪਣੀ ਖੁਰਸੀ ਤੋਂ, ਦਸਤ ਪੰਜਾ ਲਿਆ ਤੇ ਕਹਿਣ ਲੱਗਾ, ਕਰਮ ਸਿੰਘ ਮੈਂ ਸਾਰੀ ਰਾਤ ਸਾਰਿਆਂ ਨੂੰ ਚੈੱਕ ਕੀਤਾ, ਪਰ ਜੋ ਡਿਊਟੀ ਤੂੰ ਦਿੱਤੀ ਹੈ ਉਹ ਹੋਰ ਕਿਸੇ ਨਹੀਂ ਦਿੱਤੀ। ਉਚਾਰਨ ਕਰੋ ਸ੍ਰੀ ਸਤ ਸੰਗਤ ਜੀ, ਕਮ ਸੇ ਕਮ ਅੱਗੇ ਬੈਠੇ ਹੋਇਆਂ ਦੀ ਬਿਰਤੀ ਜ਼ਰੂਰ ਜੋੜਨੀ ਚਾਹੀਦੀ ਹੈ। ਸਮਾਧੀਆਂ ਲਾ ਲਓ, ਇਹ ਗਰਮੀ ਤੁਹਾਨੂੰ ਲੱਗੇਗੀ ਨਹੀਂ। ਜਦੋਂ ਅੰਮ੍ਰਿਤ ਠੰਡਾ ਪਵੇਗਾ ਨਾ ਇਸ ਦੇ ਵਿੱਚ, ਬਸ ਜੁੜ ਜਾਓ ਗੁਰੂ ਦੇ ਚਰਨਾਂ ਵਿੱਚ, ਉਚਾਰਨ ਕਰੋ ਸ੍ਰੀ। ਇੱਕ ਦੋ ਮਿੰਟਾਂ ਵਿੱਚ ਮੈਂ ਆਪ ਨੂੰ ਬਾਣੀ ਦਾ ਪ੍ਰਤਾਪ ਦੱਸਣਾ। ਇਹ ਉਹ ਮਹਾਂਪੁਰਖ ਜਿਨ੍ਹਾਂ ਦੀ ਥਾਂ ਤੇ ਆਪ ਕਲਗੀਧਰ ਪਾਤਸ਼ਾਹ ਜੀ ਨੇ ਸਾਰੀ ਰਾਤ ਡਿਊਟੀ ਦਿੱਤੀ। ਰਾਜਾ ਜਦੋਂ ਪਹੁੰਚਿਆ, ਮਹਾਂਪੁਰਖਾਂ ਨੇ ਆਖਿਆ ਜਲ ਪਾਣੀ ਛਕਾ ਕੇ ਸੰਗਤ ਵਿੱਚ ਹੀ ਰਹਿ ਚੱਲੋ। ਮਹਾਂਪੁਰਖ ਸੰਗਤ ਵਿੱਚ ਆਪ ਵੀ ਪਹੁੰਚ ਗਏ। ਸਮਾਪਤੀ ਹੋਈ ਕੀਰਤਨ ਦੀ ਤੇ ਸੁੱਖ ਸਾਂਦ ਪੁੱਛਣ ਲੱਗੇ ਤਾਂ ਰਾਜਾ ਰੋ

ਜਾਂਦਾ, ਪਰ ਉਹ ਧੰਤਾ ਦੇ ਯੋਗ ਹਨ ਜਿਨ੍ਹਾਂ ਦੇ ਹੱਥ ਜੁੜ ਜਾਂਦੇ ਹਨ ਗੁਰੂ ਗ੍ਰੰਥ ਸਾਹਿਬ ਅੱਗੇ। ਮਹਾਰਾਜ ਤੂੰ ਕਿਰਪਾ ਕਰ। ਮਹਾਂਪੁਰਖ ਕਹਿਣ ਲੱਗੇ, ਰਾਜਨ ਬਾਣੀ ਦੇ ਵਿੱਚ ਸਾਰੇ ਹੀ ਅੰਮ੍ਰਿਤ ਹਨ, ਵਿੱਚ ਬਾਣੀ ਅੰਮ੍ਰਿਤ ਸਾਰੇ, ਤੇ ਪੰਜ ਪਾਠ ਜਪਜੀ ਸਾਹਿਬ ਦੇ ਰੋਜ਼ ਕਰੇਗਾ। ਕਹਿ ਲੱਗਾ ਮਹਾਰਾਜ ਮੈਂ ਜ਼ਰੂਰ ਕਰਾਂਗਾ, ਕਿਉਂਕਿ ਮੌਤ ਸਾਹਮਣੇ ਦਿਖਾਈ ਦੇ ਰਹੀ ਹੈ। ਮਹਾਂਪੁਰਖਾਂ ਨੇ ਕਿਹਾ ਬਈ ਜਲ ਵਿੱਚ ਖਲੋ ਜਾਵੀਂ ਅੰਮ੍ਰਿਤ ਵੇਲੇ, ਤੇ ਪੰਜ ਪਾਠ ਜਪਜੀ ਸਾਹਿਬ ਦੇ ਕਰਨਿਆਂ ਨੂੰ ਉਤਨਾ ਚਿਰ ਉਸ ਫੋੜੇ ਤੇ ਜਲ ਮਲਦਾ ਨਹੀਂ, ਗੁਰੂ ਕਿਰਪਾ ਕਰੇਗਾ। ਪਿਆਰੀ ਸਾਧ ਸੰਗਤ ਜੀ, ਮਹਾਂਪੁਰਖਾਂ ਦਾ ਬਚਨ ਮੰਨਣਾ, ਕਿਉਂਕਿ ਗੱਲ ਤਾਂ ਬਚਨ ਮੰਨਣ ਨਾਲ ਹੈ ਨਾ। ਅੰਮ੍ਰਿਤ ਵੇਲੇ ਉੱਠ ਕੇ ਰਾਜੇ ਨੇ ਜੋ ਨਿਤਨੇਮ ਆਰੰਭ ਕੀਤਾ, 40 ਦਿਨਾਂ ਦੇ ਅੰਦਰ ਅੰਦਰ ਪਤਾ ਹੀ ਨਹੀਂ ਲੱਗਿਆ ਫੋੜਾ ਕਦੇ ਨਿਕਲਿਆ ਵੀ ਸੀ ਕਿ ਨਹੀਂ ਨਿਕਲਿਆ। ਉਚਾਰਨ ਕਰੋ ਸ੍ਰੀ ਤਿਸ ਸਾਹਿਬ ਕੀ ਟੇਕ, ਸਾਰੇ ਜਪੋ, ਟੇਕ ਗੁਰੂ ਕੇ ਸਿੱਖ ਨੂੰ ਬਾਣੀ ਦੀ ਹੈ। ਸਿੱਖ ਦਾ ਸਾਹਿਬ ਹੈ ਧੰਨ ਗੁਰੂ ਗ੍ਰੰਥ ਸਾਹਿਬ। ਇੱਕ ਵਾਰ ਪਿਆਰ ਨਾਲ ਆਖੋ ਧੰਨ ਗੁਰੂ ਗ੍ਰੰਥ ਸਾਹਿਬ, ਤੇ ਫਿਰ ਕਿਉਂ ਨਾ ਬਾਈ ਦੁੱਖ ਪਾ

ਵਾਲਾ ਸਿੰਘ ਜੀ ਦਾ ਨਿਤ ਨੇਮ ਸੰਤ ਵਰਿਆਮ ਸਿੰਘ ਨੇ ਆਪਣੀ ਕਲਮ ਤੋਂ ਲਿਖਿਆ। ਲਿਖਣ ਵਾਲਾ ਵੀ ਚੋਲਾ ਬਦਲ ਚੁੱਕਾ, ਜਿਹਦਾ ਲਿਖਿਆ ਉਹ ਵੀ ਚੋਲਾ ਬਦਲ ਚੁੱਕਾ। ਧਿਆਨ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਸਾਹਿਬ ਤੇ ਆਨੰਦ ਸਾਹਿਬ, ਪੰਜ ਬਾਣੀਆਂ ਰੋਜ਼ ਪੰਜ ਵਾਰੀ ਪੜ੍ਹਨੀਆਂ। ਧਿਆਨ ਦੇਣਾ ਜੀ, ਪੰਜ ਬਾਣੀਆਂ ਦਾ ਨੇ ਪੰਜ ਵਾਰੀ ਕਰਦੇ। ਉਹਨਾਂ ਦੀ ਸੋਚ ਕਿ ਪਤਾ ਨੀ ਮੇਰੀ ਜਿਹੜੀ ਪਹਿਲੀ ਉਮਰ ਹੈ ਛੋਟੀ, ਮੈਂ ਉਦੋਂ ਨਹੀਂ ਕੀਤਾ, ਸਾਰਾ ਕੋਟਾ ਪੂਰਾ ਹੋ ਜਾਏ।

0: ਪੰਜ ਬਾਣੀਆਂ ਰੋਜ਼ ਪੰਜ ਵਾਰੀ ਨੇ
1: ਪੰਦਰਾਂ ਪਾਠ ਸੁਖਮਨੀ ਸਾਹਿਬ ਰੋਜ਼ ਦਾ ਨੇ
0: ਮੈਂ ਜਦੋਂ ਪੜਿਆ ਮੈਂ ਘੁੰਮ ਗਿਆ ਸੁਣਿਆ ਪੰਜ ਬਾਣੀਆਂ ਪੰਜ ਵਾਰੀ ਰੋਜ਼ ਨੇਮ ਤੇ ਪੰਦਰਾਂ ਪਾਠ ਸੁਖਮਨੀ ਸਾਹਿਬ ਦਾ ਰੋਜ਼ ਨੇਮ ਤੇ ਪੱਚੀ ਪਾਠ ਜਪਜੀ ਸਾਹਿਬ ਰੋਜ਼ ਨੇਮ ਹੁਣ ਦੱਸੋ ਜਦੋਂ ਕਿਸੇ ਰੰਗੇ ਹੋਏ ਦਾ ਇੰਜ ਕਿਤਾਬ ਚੋਂ ਬਚਨ ਪੜੋਗੇ ਤੇ ਕੁਝ ਨਾ ਕੁਝ ਤੇ ਮਨ ਤੇ ਅਸਰ ਕਰੇਗਾ ਹੀ ਨਾ
1: ਆਖੋ ਸਤਨਾਮ
0: ਜੇ ਚਾਹੁੰਦੇ ਹੋ ਭੁੱਖ ਲੱਗੇ ਇਹ ਰਾਜ ਰੰਗਿਆਂ ਦੀਆਂ ਟੇਪਾਂ ਸੁਣੋ ਰੰਗਿਆਂ ਦੇ ਬਚਨ ਪੜੋ ਰੰਗਿਆਂ ਦੀ ਸੰਗਤ ਕਰੋ ਯਾਰਿਓ ਪੰਦਰਾਂ ਵੀਹ ਦਿਨ ਹੋਏ ਉਜੈਨ ਗਏ ਸੀ ਬਾਬਾ ਜੀ ਨੇ ਸੇਵਾ ਲਈ ਇੰਦੌਰ ਉਤਰੇ ਅਸੀਂ ਇੰਦੌਰ ਤੋਂ 22 ਰੋਡ ਡੇਢ ਘੰਟੇ ਦਾ ਰਾਹ ਉਜੈਨ ਉਜੈਨ ਤੋਂ ਦੋ ਗੱਡੀਆਂ ਲੈਣ ਆਈਆਂ ਹੋਈਆਂ ਸੀ ਇੰਦੌਰ ਉਜੈਨ ਵਾਲਿਆਂ ਦੀ ਤਿੰਨ ਚਾਰ ਸਰੀਰ ਸੀ ਚਾਰ ਪੰਜ ਅਸੀਂ ਸਨ ਇੰਦੌਰ ਉਹਨਾਂ ਨੇ ਥੋੜਾ ਜਿਹਾ ਜਲ ਪਾਣੀ ਛਕਾ ਕੇ ਜਦੋਂ ਗੱਡੀਆਂ ਚ ਪਾਇਆ ਉਜੈਨ ਜਾਣ ਲਈ ਤਿੰਨ ਚਾਰ ਦੀਵਾਨ ਸੀ ਅਗਾਂਹ ਭਵਾਨੀ ਮੰਡੀ ਸੀ ਦੀਵਾਨ ਉਸ ਤੋਂ ਅਗਲੇ ਦਿਨ ਜਦੋਂ ਗੱਡੀਆਂ ਚ ਪਾਇਆ ਨਾ ਜੀ ਧਿਆਨ ਦੇਣਾ ਸਾਡੇ ਅੰਦਰ ਕੀ ਹੈ ਜੀ ਰਾਗੀ ਆ ਅੰਮ੍ਰਿਤਸਰ ਤੋਂ ਆਏ ਆ ਕੀਰਤਨ ਕਰਦੇ ਆ ਉਜੈਨ ਵਾਲੇ ਨੂੰ ਉਪਦੇਸ਼ ਦੇਣ ਆਏ ਆ ਆਪੋ ਸਤਨਾਮ ਆ ਜਾਂਦਾ ਨਾ ਬਦੋ ਬਦੀ ਤਬਲਾ ਅਸੀਂ ਅੰਮ੍ਰਿਤਸਰ ਤੋਂ ਆਏ ਆ ਜੀ ਇਹ ਸਾਨੂੰ ਲੈਣ ਆਏ ਨੇ ਅਸੀਂ ਕੀਰਤਨ ਸੁਣਾਉਣ ਆਏ ਆ ਇਹਨਾਂ ਨੂੰ ਕਥਾ ਕੀਰਤਨ ਸੁਣਾਉਣ ਆਏ ਆ ਇਹ ਤੇ ਕੁਝ ਵੀ ਨਹੀਂ ਅਸੀਂ ਸੁਣਾਵਾਂਗੇ ਤੇ ਕੁਝ ਬਣਨਗੇ ਜਦੋਂ ਗੱਡੀ ਚ ਬੈਠੇ ਉਜੈਨ ਇੰਦੌਰ ਤੋਂ ਤੁਰੇ ਉਜੈਨ ਡੇਢ ਘੰਟੇ ਦਾ ਦਾਸ ਜਿਹੜਾ ਸਿੰਘ ਡਰਾਈਵਿੰਗ ਕਰ ਰਿਹਾ ਸੀ ਉਹਦੇ ਨਾਲ ਦੀ ਸੀਟ ਤੇ ਸੀ ਮਗਰ ਤਬਲੇ ਵਾਲੇ ਦੋ ਸਿੰਘ ਉਹਨਾਂ ਦੇ ਉਜੈਨ ਦੂਜੀ ਗੱਡੀ ਚ ਬਾਕੀ ਜਥਾ ਤੇ ਉਹਨਾਂ ਦੇ ਸਿੰਘ ਤੇ ਪਿਆਰਿਓ ਅਜੇ ਗੱਡੀ ਸਟਾਰਟ ਹੀ ਹੋਈ ਹੈ ਆ ਜਿਹੜੀ ਲੋਈ ਹੈ ਨਾ ਆ ਸਰੋਪਾ ਜਿਹੜੀ ਲੋਈ ਬੁੱਕਲ ਮਾਰੀ ਦੀ ਉਹ ਲੋਈ ਦਾ ਇੱਕ ਵਲਾ ਦੇ ਕੇ ਨਾ ਦਸਤਾਰ ਦੇ ਉੱਤੇ ਮਗਰ ਇੱਕ ਸਿੰਘ ਮੈਨੂੰ ਨੀ ਪਤਾ ਵਲਾ ਜਾ ਦੇ ਕੇ ਤੇ ਥੋੜੀ ਜਿਹੀ ਲੋਈ ਅੱਖਾਂ ਦੇ ਅੱਗੇ ਸੁੱਟੀ ਹੋਈ ਹੈ ਇੱਥੋਂ ਤੱਕ ਤੇ ਸੁਖਮਨੀ ਸਾਹਿਬ ਦਾ ਪਾਠ ਜਵਾਨੀ ਸ਼ੁਰੂ ਹੋ ਗਿਆ ਜਦੋਂ ਪਾਠ ਸ਼ੁਰੂ ਹੋ ਗਿਆ ਮੈਂ ਮਗਰ ਨਿਗਾਹ ਮਾਰੀ ਤੇ ਲੋਈ ਦਾ ਉਹਨੇ ਬੁੱਕਲ ਜਾ ਮਾਰਿਆ ਤੇ ਅੱਖਾਂ ਅੱਗੇ ਸੁੱਟਿਆ ਹੋਇਆ ਵੀ ਸਾਈ ਵਾਲੀ ਧਿਆਨ ਰਵੇ ਦੂਜੇ ਬੰਨੇ ਜਾਵੇ ਨਾ ਸੜਕ ਤੇ ਕੌਣ ਆ ਰਿਹਾ ਕੌਣ ਜਾ ਰਿਹਾ ਦੇਖੋ ਰਸ ਲੁੱਟਣ ਵਾਲੇ ਇਹਨਾਂ ਨੂੰ ਭੁੱਖ ਲੱਗਦੀ ਪਿਆਰਿਓ ਇੰਦੌਰ ਤੋਂ ਉਜੈਨ 22 ਰੋਡ ਡੇਢ ਘੰਟੇ ਦਾ ਰਾਹ ਤੇ ਉਸ ਗੁਰਮੁਖ ਨੇ ਸੁਖਮਨੀ ਸਾਹਿਬ ਉੱਚੀ ਸ਼ੁਰੂ ਕਰ ਦਿੱਤੀ ਡੇਢ ਘੰਟੇ ਚ ਕੇਵਲ 8 ਅਸ਼ਟਪਦੀਆਂ ਪੜੀਆਂ ਧਿਆਨ ਦੇਣਾ ਸਾਕ ਸਤਨਾਮ ਕੇਵਲ 8 ਅਸ਼ਟਪਦੀਆਂ ਪੜੀਆਂ ਜਿਹੜੀ ਪੰਕਤੀ ਤੇ ਰਸ ਆ ਗਿਆ ਬਸ ਹੋ ਗਈ ਚੜਾਈ ਕਿਸੇ ਪੰਕਤੀ ਤੇ ਸਿਮਰਨ ਆ ਗਿਆ ਤੇ ਸਿਮਰਨ ਐ ਮਨ ਜਿਹੜਾ ਛਾਲਾਂ ਮਾਰਦਾ ਸੀ ਅਸੀਂ ਰਾਗੀ ਆ ਅਸੀਂ ਇਹਨਾਂ ਨੂੰ ਉਪਦੇਸ਼ ਦੇਣ ਆਏ ਆ ਅਸੀਂ ਕਥਾ ਕਰਨ ਆਏ ਆ ਹੈਂਜੀ ਜਦੋਂ ਮੈਂ ਉੱਥੇ ਉਤਰਿਆ ਇੰਨਾ ਮਨ ਵਿਚ ਕਿ ਗਰੀਬ ਨਵਾਜ਼ ਕਿੱਡੀਆਂ ਰੰਗੀਆਂ ਰੂਹਾਂ ਕਿੱਥੇ ਕਿੱਥੇ ਰਹਿੰਦੀਆਂ ਤੇਰੀ ਕੈਸੀ ਲੀਲਾ ਹੈ ਆਖੋ ਸਤਨਾਮ ਮੇਰੇ ਤੇ ਇੰਨਾ ਅਸਰ ਹੋਇਆ ਜੀ ਉਸ ਸਰੀਰ ਦਾ ਬਾਅਦ ਵਿਚ ਮੈਂ ਸਿਰ ਝੁਕਾ ਕੇ ਉਹਨਾਂ ਨੂੰ ਫਤਿਹ ਬੁਲਾਈ ਐ ਨੈਣ ਭਾਰੇ ਰੰਗੇ ਹੋਏ ਅੱਠ ਅਸ਼ਟਪਦੀਆਂ ਡੇਢ ਘੰਟੇ ਚ ਪੜੀਆਂ ਬੜੇ ਰਸ ਵਿਚ ਕਿਤੇ ਵਿਚ ਸਿਮਰਨ ਤੇ ਕਿਤੇ ਕੁਝ ਜਿਹੜੀ ਪੰਕਤੀ ਪਿਆਰ ਆ ਗਿਆ ਆ ਗਿਆ ਅਗਲੇ ਦਿਨ ਦਸਮ ਗ੍ਰੰਥ ਦੀ ਬਾਣੀ ਪਤਾ ਨੀ ਕਿੰਨੀ ਉਸ ਸਰੀਰ ਨੇ ਜਬਾਨੀ ਜੁੜ ਕੇ ਸਰਵਣ ਕਰਾਈ ਇੰਨੀ ਕੁ ਗੁਰੂ ਪਿਆਰੇ ਅੰਦਰ ਨਾ ਪ੍ਰੇਰਣਾ ਮਿਲੀ ਕਈ ਗੁਣ ਮਿਲੇ ਕਿੱਥੇ ਕਿੱਥੇ ਰੰਗੀ ਦੁਨੀਆ ਬੈਠੀ ਏ ਇਸ਼ਾਰਾ ਲੈਣਾ ਅਗਰ ਚਾਹੁੰਦੇ ਹੋ ਭੁੱਖ ਲੱਗੇ ایسے رنگیاں دی سنگت کرو، رنگیاں دے بچن سنو، رنگیاں دا کیرتن سنو، رنگیاں دی کتاباں پڑھو، تانوں وی رنگ لگنا شروع ہو جائے گا. میں تے تھلے دی گل کہہ رہا، تھلے دی کہ کتاباں پڑھو کہ تسی غصہ نہ کر لو، ٹیم سنو، سنگ کرو. یہ بابے نو پوچھو نا گرو ارجن دیو جی نو، او اس تو تاں جاندے کہندے رنگیاں دی کتاباں سننی ہے ایک پاسے، ٹیپاں سننی ہے ایک پاسے، سنگت کرنی ہے ایک پاسے. گرو ارجن دیو کہندے مینوں تے رنگیاں دی توڑی مل جاندی ہے.

ਵੀ ਪੰਜੀ ਦਿਨ ਹੀ ਹੋਏ ਨੇ ਸ਼ਾਹਜਹਾਨਪੁਰ ਗੁਰੂ ਮਹਾਰਾਜ ਨੇ ਸੇਵਾ ਲਈ ਹੈ। ਇਹ ਦੇਖੋ ਇਹਨੇ ਬਚਨ ਸੁਣਾਇਆ ਕਿ ਰਾਤ 11:30 ਕੇ 12 ਵਜ ਗਏ ਜਦੋਂ ਕੀਰਤਨ ਕਰਕੇ ਸ਼ਾਹਜਹਾਨਪੁਰ ਕਮਰੇ ਚ ਆਏ ਤੇ ਜਿਹਦੇ ਘਰ ਰੁਕੇ ਨੇ ਉਹ ਕਮਰੇ ਚ ਆ ਗਿਆ ਵੀ ਦੁੱਧ ਛਕੋਗੇ ਕਿਵੇਂ। ਇਹਨਾਂ ਨੇ ਕਿਹਾ ਥੋੜਾ ਥੋੜਾ ਦੁੱਧ ਲੈ ਆਓ। ਥਕੇ ਪਏ ਕਹਿੰਦੇ ਸਫ਼ਰ ਤੋਂ ਵੀ ਤੇ ਕੀਰਤਨ ਤੋਂ ਵੀ ਤੇ ਕਹਿੰਦੇ ਜਦੋਂ ਦੁੱਧ ਛਕਿਆ ਤੇ 12:20 ਹੋ ਗਏ ਤੇ ਜਿਹਦੇ ਘਰ ਰੁਕੇ ਉਹ ਕਹਿੰਦਾ ਵੀ ਗੁਰੂ ਪਿਆਰਿਓ ਤੁਸੀਂ ਆਰਾਮ ਕਰ ਲਓ ਸਵੇਰੇ ਫਿਰ ਹਾਜ਼ਰੀ ਹੈ। ਤੇ ਭਾਈ ਜਸਵਿੰਦਰ ਸਿੰਘ ਨੇ ਪੁੱਛ ਲਿਆ ਜੀ ਤੁਸੀਂ ਆਰਾਮ ਕਰ ਲਓ। ਉਹ ਬੜੇ ਵੈਰਾਗ ਵਿੱਚ ਕਹਿੰਦਾ ਵੀ ਮੇਰਾ ਇਸ਼ਨਾਨ ਦਾ ਸਮਾਂ ਹੋ ਗਿਆ।

ਇਹਨਾਂ ਸਤ ਭਜਨ ਕੀਤਾ, ਦੁੱਧ ਛਕਦੇ ਪਏ, ਉਹ ਇਸ਼ਨਾਨ ਕਰਕੇ ਤੇ ਆ ਗਿਆ। ਹੋਰ ਕੋਈ ਚੀਜ਼ ਚਾਹੀਦੀ ਹੋਵੇ ਦੱਸੋ। ਇੱਕ ਗੱਲ ਉਹਦੇ ਮੂੰਹ ਨਿਕਲੀ, ਕਹਿਣ ਲੱਗਾ ਤੁਸੀਂ ਗੁਰੂ ਦੀ ਨਗਰੀ ਤੋਂ ਆਏ ਹੋ ਤੇ ਮੈਂ ਜਦੋਂ ਨੇਮ ਸ਼ੁਰੂ ਕਰਦਾ ਤੇ ਪਹਿਲਾਂ ਸੁਮਨੀ ਸਾਹਿਬ ਦਾ ਪਾਠ, ਜੇ ਮੈਂ ਉਹ ਤੁਹਾਡੇ ਕਮਰੇ ਚ ਬਹਿ ਕੇ ਕਰ ਲਾਂ। ਹੈ ਜੀ, ਇਹਨਾਂ ਨੇ ਕਿਹਾ ਵੀ ਬੜੇ ਚੰਗੀ ਗੱਲ, ਸੁਖਮਨੀ ਸਾਹਿਬ ਦਾ ਪਾਠ ਉਹਨੇ ਚੌਂ

ਉਹ ਐਸਾ ਮਾਹੌਲ ਬਣਿਆ ਕਮਰੇ ਦਾ ਬਈ ਪੰਜ ਬਾਣੀਆਂ ਹੋਰੀ ਫਿਰ ਉੱਚੀ ਉੱਚੀ ਵੇਖੋ ਇਹਨਾਂ ਨੇ ਦੱਸਿਆ ਭਾਈ ਜਸਵਿੰਦਰ ਸਿੰਘ ਜੀ ਨੇ ਕਹਿੰਦੇ ਕਿੱਥੇ ਤੇ ਨੀਂਦਰ ਚੜੀ ਪਈ ਸੀ ਤੇ ਉਹ ਰੰਗਿਆ ਨੇ ਇਹੋ ਜਿਹਾ ਰੰਗ ਕੀਤਾ ਕਿ ਨੀਂਦਰ ਵੀ ਉੱਡ ਗਈ ਸਭ ਕੁਝ ਪਰੇ ਧਿਆਨ ਦੇਣਾ ਇਹਨਾਂ ਨੇ ਇਹ ਵੀ ਪੁੱਛਿਆ ਕਿ ਅੱਜ ਹੀ ਹੈ ਕਿ ਰੋਜ਼ ਦਾ ਨੇਮ ਹੈ ਕਹਿੰਦੇ ਜੀ ਰੋਜ਼ ਦਾ ਨੇਮ ਹੈ ਸ਼ਾਹਜਹਾਨਪੁਰ ਦਾ ਗੁਰਮੁਖ ਪਿਆਰਾ ਗੁਰੂ ਪਿਆਰੇ ਧਿਆਨ ਦੇਣਾ ਇਹ ਪੰਜ ਛੇ ਸਾਥੀ ਗਏ ਸੀ ਤੇ ਭਾਈ ਜਸਵਿੰਦਰ ਸਿੰਘ ਨੇ ਆਪਣੇ ਮੁਖ ਤੋਂ ਦੱਸਿਆ ਕਹਿੰਦਾ ਇੱਕ ਰੰਗੇ ਦੀ ਰਾਤ ਸੰਗਤ ਕਰਕੇ ਕਹਿੰਦੇ ਮੈਂ ਯਤਨ ਕਰਦਾ ਪਿਆ ਉਸ ਵੇਲੇ ਇਸ਼ਨਾਨ ਦਾ ਜੇ ਪਹੁੰਚਿਆ ਨੀ ਪਰ ਸਾਡੇ ਜਥੇ ਦਾ ਇੱਕ ਮੁੰਡਾ ਜਿਹੜਾ ਨਾ ਉਹ ਕਰੰਟ ਲੱਗ ਗਿਆ ਉਹਨੂੰ ਆਖੋ ਸਤਨਾਮ ਦੱਸੋ ਇੱਕ ਰੰਗੇ ਦੀ ਸੰਗਤ ਕੀਤੀ ਅਸਰ ਹੋ ਗਿਆ ਵੀ ਮੈਂ ਵੀ ਜੇ ਇੰਜ ਸਾਈਂ ਦੇ ਇੱਕ ਪੰਕਤੀ ਸਾਹਮਣੇ ਆ ਗਈ ਜੀ ਮੇਰੇ ਪੜ ਲੋ ਜਰਾ ਹੋਰ ਲੱਗ ਜਾਂਦੀ ਨਾ ਪਿਓ ਦੀ ਕਈ ਕਹਿੰਦੇ ਜੀ ਐਵੇਂ ਛਦਾਈਆਂ ਵਾਂ ਕਈ ਜਾਂਦੇ ਬਾਰਾਂ ਵੀ ਉਹਨੇ ਇਸ਼ਨਾਨ ਕਰ ਲਿਆ ਬਾਬਾ ਕੋਈ ਕਹਿੰਦਾ ਪਿਆ

ਇਹ ਰਾਜ ਜੇ ਚਾਹੁੰਦੇ ਹੋ ਭੁੱਖ ਲੱਗੇ ਅੰਦਰੋਂ ਇਹ ਅਰਦਾਸ ਕਰਿਆ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਜਰੂਰ ਕੋਈ ਨਾ ਕੋਈ ਛਿੱਟਾ ਪਏਗਾ ਹੀ ਪਏਗਾ ਛੋਟੀ ਸ਼ਹੀਦਾਂ ਮੈਂ ਬੈਠਾ ਸਾਂ ਇੱਕ ਸਰੀਰ ਨੇ ਨਾ ਮੈਨੂੰ ਨਿਕਾ ਜਿਹਾ ਬਚਨ ਸੁਣਾਇਆ ਕਿਸੇ ਰੰਗੇ ਦਾ ਇਹੀ ਤੂੜੀ ਕਹਿੰਦਾ ਭਾਈ ਸਾਹਿਬ ਇੱਕ ਦੋ ਸਿੰਘਾਂ ਨੇ ਉਪਰਾਲਾ ਕੀਤਾ ਮੈਂ ਕਹੋ ਕੀ ਕਹਿੰਦਾ ਦੋ ਸਿੰਘਾਂ ਨੇ ਉਪਰਾਲਾ ਕੀਤਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਉਹਨਾਂ ਘਰ ਪ੍ਰਕਾਸ਼ ਹੈ ਇੱਕ ਸਿੰਘ ਚੌਰ ਸਾਹਿਬ ਇੱਕ ਤਾਬਿਆਂ

ਰੋਲ ਤੇ ਪੈ ਜਾਂਦਾ ਉਹ ਚੋਰ ਸਾਹਿਬ ਕਰਨ ਲੱਗ ਪੈਂਦਾ ਧਿਆਨ ਦੇ ਆਮ 48-47 ਘੰਟੇ ਚ ਹੁੰਦਾ ਖੰਡ ਪਾਠ ਉਹਨਾਂ ਨੇ ਵਿੱਚ 3-4 ਘੰਟੇ ਰੈਸਟ ਆਪਣੀ ਲੈ ਕੇ 55 ਘੰਟਿਆਂ ਚ ਸਹਿਜ ਪਾਠ ਦੀ ਅਰਦਾਸ ਕਰਕੇ

ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਵਿਚ ਦੋਵਾਂ ਨੇ ਹਾਜ਼ਰੀ ਲਈ। ਆਖੋ ਸਤਨਾਮ ਪਿਆਰੇ ਹੋ, ਉਹ ਮੈਨੂੰ ਸੁਣਾਉਂਦਾ ਪਿਆ ਸੀ ਧਿਆਨ ਦੇਣਾ। ਜਿਵੇਂ ਬੰਦੇ ਦੇ ਦਿਮਾਗ ਚ ਆਪਣੀ ਸਕੀਮ ਬਣਨੀ ਸ਼ੁਰੂ ਹੋ ਜਾਂਦੀ ਨਾ, ਕਿਹੜਾ ਸਾਥੀ ਲਈਏ ਅਸੀਂ ਵੀ ਕਰੀਏ। ਆਖੋ ਸਤਨਾਮ, ਕਿਹੜੇ ਦਿਨ ਖਾਲੀ ਗੱਡੀ ਇਸ਼ਾਰਾ ਲੈਣਾ। ਜੇ ਚਾਹੁੰਦੇ ਹੋ ਭੁੱਖ ਲੱਗੇ, ਰੰਗਿਆਂ ਦੇ ਬਚਨ, ਰੰਗਿਆਂ ਦੀਆਂ ਗੱਲਾਂ, ਇਹਦੇ ਨਾਲ ਸਾਨੂੰ ਨਾਮ ਦੀ ਭੁੱਖ ਲੱਗਣੀ ਸ਼ੁਰੂ ਹੋ ਜਾਏਗੀ, ਫਿਰ ਗੁਰੂ ਪਿੱਛੇ ਪਿੱਛੇ। ਹੁਣ 5-7 ਮਿੰਟ ਜਿਹੜਾ ਪਿਛਲੇ ਵੀਰਵਾਰ ਪ੍ਰਸੰਗ ਛੱਡਿਆ ਸੀ ਉਹ ਪੂਰਾ ਕਰਕੇ ਤੇ ਸਮਾਪਤੀ ਲਾਵਾਂਗੇ। ਹੁਣ ਅੰਦਰੋਂ ਮੰਗਿਓ, ਪਹਿਲੇ ਤੇ ਉੱਤੋਂ ਤੋਂ ਸ਼ਾਇਦ ਹੁੰਦੇ, ਹੁਣ ਅੰਦਰੋਂ ਕਹਿਓ, ਹੇ ਮੇਰੇ ਮਾਧੋ, ਮੈਨੂੰ ਉਹ ਸਾਧੂ ਜਨ ਉਹ

ਫਿਰ ਤੁਸੀਂ ਲੈ ਜਾਓ ਆਨੰਦਪੁਰ ਸਾਹਿਬ। 5-7 ਮਿੰਟ ਸਮਾਪਤੀ ਹੈ। ਬਾਬਾ ਦੀਪ ਸਿੰਘ ਜੀ ਵੇਖੋ ਕਿੱਥੇ ਪਹੁੰਚੇ ਹੋਏ। ਆਨੰਦਪੁਰ ਸਾਹਿਬ ਬਾਬਾ ਦੀਪ ਸਿੰਘ ਜੀ ਸੰਗਤ ਦੇ ਜੂਠੇ ਕੌਲੇ ਮਾਂਜਦੇ ਰਹੇ। ਉਹ ਕਹਿ ਦਿਓ ਇੱਕ ਵਾਰੀ ਗੱਜ ਕੇ ਸਤਨਾਮ। ਮੈਨੂੰ ਰਾਜੇ ਜਨਕ ਦਾ ਖਿਆਲ ਆਇਆ। ਰਾਜੇ ਜਨਕ ਜੀ ਨੂੰ ਮੈਂ ਥੋੜਾ ਪੜ੍ਹਿਆ। 1000 ਬ੍ਰਾਹਮਣਾਂ ਨੂੰ ਰੋਜ਼ ਭੋਜਨ ਛਕਾਉਂਦਾ ਸੀ ਤੇ ਭੋਜਨ ਛਕਾਉਣਾ 1000 ਨੂੰ ਵੱਡੀ ਬਾਤ ਨਹੀਂ ਏ। ਉਹਨਾਂ ਦੇ ਜੂਠੇ ਪਤਲ ਆਪ ਚੁੱਕਦਾ ਸੀ, ਤਾਂ ਹੀ ਨਾਂ ਆ ਗਿਆ ਗੁਰਬਾਣੀ ਚ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਹਦਾ ਸਲਾਹ। ਗੁਰੂ ਗੋਬਿੰਦ ਸਿੰਘ ਜੀ ਖੜੇ ਹੋ ਗਏ ਤੇ ਬਾਬਾ ਦੀਪ ਸਿੰਘ ਕੋਲਾ ਐਡੇ ਪਿਆਰ ਨਾਲ ਮਾਂਜਣ ਡੇ ਵਾਹਿਗੁਰੂ ਵਾਹਿਗੁਰੂ ਚੱਲਦਾ ਪਿਆ। 7-8 ਮਿੰਟ ਖੜੇ ਰਹੇ ਤੇ ਉਹ ਬੜਾ ਖੁਸ਼ ਹੋਇਆ, ਅੱਜ ਖੁਸ਼ ਹੋਇਆ ਤੇ ਪੁੱਤਰ ਸੜਕ ਸਹੀ ਫੜਕ ਬੈਠਾ ਹੈ। ਜਦੋਂ ਇਕਦਮ ਵੇਖਿਆ ਮਗਰ ਗੁਰੂ ਗੋਬਿੰਦ ਸਿੰਘ ਜੀ ਖੜੇ ਤੇ ਸਵਾਹ ਨਾਲ ਲਿਬੜੇ ਹੱਥਾਂ ਨਾਲ। ਬਾਬਾ ਦੀਪ ਸਿੰਘ ਜੀ ਕਹਿੰਦੇ ਜੀ ਆਪ ਜੀ ਖੜੇ ਭੁੱਲ ਹੋ ਗਈ। ਕਲਗੀਧਰ ਕਹਿੰਦੇ ਦੀਪ ਸਿੰਘ ਇੱਕ ਗੱਲ ਦੱਸ, ਕੌਲੇ ਕਿਉਂ ਮਾਂਜ ਰਹੇ ਹੈ? ਉਹ ਐਡੀ ਸ਼ਸਤਰ ਵਿਦਿਆ, ਐਡੀ ਹੋਰ ਪੜ੍ਹਾਈ, ਐਡੀ ਤੇਰੇ ਕੋਲ ਗੁਣ ਹੋਣ,

ਛਾਲਾ ਮਾਰਦਾ ਕੌਲੇ ਤਾਂ ਮਾਂਜ ਰਿਹਾ ਕਿ ਸੇਵਕ ਬਣ ਕੇ ਮੇਰੀ ਜ਼ਿੰਦਗੀ ਬਤੀਤ ਹੋ ਜੇ ਮੈਂ ਕਿਤੇ ਕਰਤਾ ਨਾ ਬਣ ਜਾਵਾਂ ਧਿਆਨ ਦੇਣਾ ਕਰਤਾ ਨਾ ਬਣ ਜਾਵਾਂ ਇਹ ਬੜਾ ਵੱਡਾ ਗੁਣ ਜੇ ਲੈ ਜਾਣਾ ਕੋਈ ਪਰਉਪਕਾਰੀ ਕੰਮ ਕਰੋ ਦਸਾਂ ਨੂੰ ਵਾਜਾ ਸਿਖਾਓ ਕੋਈ ਸ਼ਹਿਰ ਸੰਸਥਾ ਖੋਲੋ ਪਰ ਜੇ ਸੇਵਕ ਬਣ ਕੇ ਰਹੀਏ ਤੇ ਫਿਰ ਸਭ ਕੁਝ ਸਿਰੇ ਲੱਗਦਾ ਜਾਂਦਾ ਕਰਤਾ ਨਾ ਬਣੇ ਕਰਤਾ ਹੋਈ ਜਿਸ ਦਿਨ ਤੁਸੀਂ ਕਹਿਤਾ ਮੈਂ ਦਸਾਂ ਨੂੰ ਵਾਜਾ ਸਿਖਾਇਆ ਫਿਰ ਕਰਤੇ ਬਣ ਗਏ ਕਮਾਈ ਸੰਭਾਲੋ ਮਹਾਰਾਜਾ ਰਣਜੀਤ ਸਿੰਘ ਇੱਕ ਮੁਸਵਰ ਕਹਿੰਦੇ ਤਸਵੀਰ ਬਣਾਉਣ ਵਾਲੇ ਮਹਾਰਾਜਾ ਰਣਜੀਤ ਸਿੰਘ ਕੋਲ ਇੱਕ ਮੁਸਵਰ ਆ ਗਿਆ ਕਹਿੰਦਾ ਮਹਾਰਾਜਾ ਰਣਜੀਤ ਸਿੰਘ ਜੀ ਮੇਰੀ ਰੀਝ ਹੈ ਮੈਂ ਤੁਹਾਡੀ ਤਸਵੀਰ ਬਣਾਉਣੀ ਉਹਨਾਂ ਨਾਂ ਨੁੱਕਰ ਕੀਤੀ ਕਹਿੰਦਾ ਜੀ ਮੇਰੀ ਰੀਝ ਇੱਕ ਯਾਦ ਰਹੇਗੀ ਚੰਗਾ ਕੱਲ ਆ ਜੀ ਜਦੋਂ ਅਗਲੇ ਦਿਨ ਮੁਸਵਰ ਆ ਗਿਆ ਸਵੇਰੇ 9 ਵਜੇ ਜੀ ਆਪ ਜੀ ਸਿੰਘਾਸਨ ਤੇ ਬੈਠੋ ਮੈਂ ਤਸਵੀਰ ਬਣਾਉਣੀ ਹੈ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਆ ਜਾ ਮਗਰ ਕਿੱਥੇ ਲੈ ਗਏ ਧੰਨ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਚ ਆਖੋ ਸਤਨਾਮ ਜਦੋਂ ਕਮਰੇ ਚ ਲੈ ਗਏ ਤੇ ਕਹਿੰਦਾ ਤਸਵੀਰ ਬਣਾਉਣੀ ਮੇਰੀ ਕਹਿੰਦਾ ਹਾਂਜੀ ਕਹਿੰਦੇ ਮੈਂ ਆਪਣੇ ਪਿਓ ਅੱਗੇ ਮਾਲਕ ਅੱਗੇ ਰਹਿਬਰ ਅੱਗੇ ਮੱਥਾ ਟੇਕਣ ਲੱਗਾ ਤੇ ਤੂੰ ਤਸਵੀਰ ਬਣਾ ਹੱਕ ਸਤਨਾਮ ਜੀ ਤੁਸੀਂ ਸਿੰਘਾਸਨ ਤੇ ਬੈਠੋ ਕੁਰਸੀ ਤੇ ਬੈਠੋ ਤੇ ਮੈਂ ਬਣਾਵਾਂ ਕਹਿੰਦੇ ਨਹੀਂ ਮੈਂ ਚਾਹੁੰਦਾ ਜੇ ਤੂੰ ਰਣਜੀਤ ਸਿੰਘ ਦੀ ਤਸਵੀਰ ਬਣਾਉਣੀ ਤੇ ਇੰਜ ਬਣਾ ਕੇ ਰਣਜੀਤ ਸਿੰਘ ਤੋਂ ਵੀ ਕੋਈ ਵੱਡਾ ਮਾਲਕ ਹੈ ਜਿਹਦੇ ਅੱਗੇ ਰਣਜੀਤ ਸਿੰਘ ਝੁਕਿਆ ਹੋਇਆ ਇਹ ਗੁਣ ਲੈਣਾ ਗੁਣ ਨਵਾਬ ਕਪੂਰ ਸਿੰਘ ਨਵਾਬੀ ਮਿਲੀ ਅਕਾਲ ਤਖਤ ਤੋਂ ਕਹਿੰਦਾ ਨਹੀਂ ਲੈਣੀ ਉਹ ਕਹਿੰਦੇ ਸੰਗਤ ਦਾ ਹੁਕਮ ਹੈ ਅਕਾਲ ਤਖਤ ਦਾ ਹੁਕਮ ਹੈ ਮੁੜੇਗਾ ਫਿਰ ਹੱਥ ਜੋੜ ਕੇ ਕਿਹਾ ਇੱਕ ਸ਼ਰਤ ਤੇ ਲਵਾਂਗਾ ਕਿ ਜਿਹੜੀ ਮੈਂ ਗੁਰੂ ਘਰ ਵਿਚ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਕਰਦਾ ਨਵਾਬੀ ਤੋਂ ਬਾਅਦ ਵੀ ਕੋਈ ਖੋ ਨਹੀਂ ਸਕਦਾ ਆਖੋ ਸਤਨਾਮ ਕਿ ਮੈਂ ਸੇਵਕ ਬਣਿਆ ਰਿਹਾ ਰਵਾਂ ਨਵਾਬੀ ਤੋਂ ਬਾਅਦ ਬਾਬਾ ਦੀਪ ਸਿੰਘ ਅੱਜ ਵੇਖੋ ਜਗਤ ਪੂਜ ਰਿਹਾ ਕੀ ਹਿੰਦੂ ਕੀ ਸਿੱਖ ਕੀ ਮੁਸਲਮਾਨ ਕੀ ਬਾਬਾ ਜੀ ਦੇ ਦਰ ਤੋਂ ਸਭ ਦੀਆਂ ਝੋਲੀਆਂ ਭਰਦੀਆਂ ਪਿਆਰਿਓ ਮਨ ਕਿੱਥੇ ਸੀ ਕੌਲੇ ਗੁਰੂ ਘਰ ਦੇ ਜੂਠੇ ਆਪ ਮਾਂਜਣੇ ਗੱਜ ਕੇ ਆਖੋ ਸਤਨਾਮ ਸੇਵਕ ਬਣ ਕੇ ਗੁਰੂ ਗੋਬਿੰਦ ਸਿੰਘ ਜੀ ਬੜੇ ਖੁਸ਼ ਹੋਏ ਜੀ ਇਹ ਬਾਤ ਸੁਣ ਕੇ ਜਿਹਨੇ ਮਾਈ ਭਾਈ ਬੈਠੇ ਹੋ ਇਹ ਗੁਣ ਜ਼ਰੂਰ ਲਿਓ ਭਾਈ ਹੁਣ ਬਾਬਾ ਦੀਪ ਸਿੰਘ ਜੀ ਨੇ ਜਿਹੜਾ ਅਗਲਾ ਪ੍ਰਸ਼ਨ ਕੀਤਾ ਜੀ ਗੁਰੂ ਦੀ ਖੁਸ਼ੀ ਕਿਵੇਂ ਮਿਲਦੀ ਇਹ ਵੀ ਪਿਛਲੇ ਵੀਰਵਾਰ ਸਾਂਝਾ ਹੋਇਆ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਵਾਬ ਦਿੱਤਾ ਬੜੀਆਂ ਡੂੰਘੀਆਂ ਬਾਤਾਂ ਹੁਣ ਬਾਬਾ ਜੀ ਦੇ ਹੱਥ ਲਿਬੜੇ ਤੇ ਕਹਿੰਦੇ ਲਾਹਾ ਲੈ ਲੋ ਮਹਾਰਾਜ ਇੱਕ ਗੱਲ ਦੱਸ ਦਿਓ ਅੰਦਰ ਘੁੰਮਦੀ ਹੈ ਵੀ ਗੁਰੂ ਦੀ ਖੁਸ਼ੀ ਕਿਵੇਂ ਮਿਲਦੀ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਜਦੋਂ ਸਿੱਖ ਆਪਣੀ ਮਤ ਛੱਡਣੀ ਸ਼ੁਰੂ ਕਰਦੇ ਤੇ ਗੁਰੂ ਦੀ ਮਤ ਲੈਣੀ ਸ਼ੁਰੂ ਕਰਦੇ ਤੇ ਖੁਸ਼ੀ ਮਿਲਣੀ ਸ਼ੁਰੂ ਹੋ ਜਾਂਦੀ ਅੱਜ ਕੇ ਆਖੋ ਸਤਨਾਮ ਅੱਜ ਜਿਹੜਾ ਤੀਜਾ ਪ੍ਰਸ਼ਨ ਇਹ ਪ੍ਰਸੰਗ ਦੀ ਸੰਪੂਰਨਤਾ ਹੈ ਬਾਬਾ ਦੀਪ ਸਿੰਘ ਜੀ ਨੇ ਪ੍ਰਸ਼ਨ ਜਿਹੜਾ ਬਾਬਾ ਜੀ ਦਾ ਦੂਜਾ ਪ੍ਰਸ਼ਨ ਹੈ ਪਹਿਲਾ ਪ੍ਰਸ਼ਨ ਕਲਗੀਧਰ ਜੀ ਨੇ ਬਾਬਾ ਜੀ ਨੂੰ ਕੀਤਾ ਜੀ ਬਾਬਾ ਦੀਪ ਸਿੰਘ ਜੀ ਨੂੰ ਤੇ ਜਿਹੜਾ ਬਾਬਾ ਦੀਪ ਸਿੰਘ ਜੀ ਨੇ ਦੂਜਾ ਪ੍ਰਸ਼ਨ ਕੀਤਾ ਵੀ ਬੜਾ ਜ਼ਰੂਰੀ ਤੁਹਾਡੇ ਲਈ ਬਾਬਾ ਦੀਪ ਸਿੰਘ ਜੀ ਕਹਿੰਦੇ ਸੱਚੇ ਪਾਤਸ਼ਾਹ ਇੱਕ ਹੋਰ ਪ੍ਰਸ਼ਨ ਹੈ ਦੱਸੋ ਦੀਪ ਸਿੰਘ ਜੀ
ਸੰਗਤ ਜਰਾ ਪ੍ਰਸ਼ਨ ਵੱਲ ਧਿਆਨ ਦੇਣਾ, ਬਸ ਫਿਰ ਸਮਾਪਤੀ 2 ਮਿੰਟ। ਬਾਬਾ ਦੀਪ ਸਿੰਘ ਜੀ ਕਹਿੰਦੇ ਜੀ, ਸਾਡੀ ਕੀਤੀ ਸੇਵਾ ਤੇ ਸਿਮਰਨ, ਸਾਡੀ ਕੀਤੀ ਸੇਵਾ ਤੇ ਸਿਮਰਨ ਤੇ ਗੁਰੂ ਦੀ ਖੁਸ਼ੀ ਦੀ ਮੋਹਰ ਲੱਗ ਗਈ ਏ, ਕਿਵੇਂ ਪਤਾ ਲੱਗੇਗਾ? ਆਖੋ ਸਤਨਾਮ ਦੇਣਾ। ਗੁਰੂ ਗੋਬਿੰਦ ਸਿੰਘ ਨੇ ਕੀ ਜਵਾਬ ਦਿੱਤਾ ਇਹਦਾ? ਬਸ ਉਹ ਸਾਂਝਾ ਕਰਕੇ 2 ਮਿੰਟ ਚ

ਬੜੀ ਡੂੰਘੀ ਆਵਾਜ਼ ਹੈ। ਸਾਡੀ ਕੀਤੀ ਸੇਵਾ ਸਿਮਰਨ ਤੇ ਗੁਰੂ ਦੀ ਖੁਸ਼ੀ ਦੀ ਮੋਹਰ ਲੱਗ ਗਈ ਹੈ, ਇਹ ਕਿਵੇਂ ਪਤਾ ਲੱਗੇਗਾ? ਗੁੱਸਾ ਨਾ ਕਰਿਓ, ਤੁਸੀਂ ਇੱਥੇ ਘੰਟਾ ਡੇਢ ਆਏ ਹੋ, ਦੋ ਘੰਟੇ ਕੀਰਤਨ

ਆਪਾਂ ਸਾਰੀ ਜਪਣ ਲੱਗ ਜੀ। ਗੁਰੂ ਜੀ ਕਹਿੰਦੇ ਨਹੀਂ, ਆਖਣ ਔਖਾ ਸੱਚ ਅਨੂੰ। ਪਰਮਾਤਮਾ ਦਾ ਨਾਮ ਜਪਣਾ ਔਖਾ ਵੀ ਹੈ, ਪਹਿਲਾਂ ਔਖਾ ਹੈ, ਫਿਰ ਨਹੀਂ ਔਖਾ, ਬਾਅਦ ਵਿੱਚ ਫਿਰ ਤਾਂ ਆਪਣੇ ਆਪ ਹੀ ਜਪ ਹੁੰਦਾ ਜਾਵੇਗਾ, ਰਸ ਆਵੇਗਾ, ਫਿਰ ਕੀ ਹੋਵੇਗਾ, ਆਖਾਂ ਜੀਵਾਂ ਵਿਸਰੈ ਮਰ ਜਾਓ। ਜੇ ਪਰਮਾਤਮਾ ਦਾ ਨਾਮ ਵਿਸਰ ਜਾਵੇ, ਗੁਰੂ ਸਾਹਿਬ ਨੂੰ ਕਹਿਣ ਲੱਗੇ ਥੋੜਾ ਬਹੁਤਾ ਜਪ ਲਿਆ ਕਰੋ, ਗੁਰੂ ਜੀ ਕਹਿੰਦੇ ਨਹੀਂ, ਜੇ ਮੈਂ ਪਰਮਾਤਮਾ ਦੇ ਨਾਮ ਨੂੰ ਵਿਸਾਰਦਾ ਮੇਰੀ ਤਾਂ ਮੌਤ ਹੋ ਜਾਂਦੀ ਹੈ। ਪਰਮਾਤਮਾ ਦਾ ਨਾਮ ਕਿਤਨਾ ਮਿੱਠਾ ਹੈ, ਕਹਿੰਦੇ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵ ਹੈ। ਪਰਮਾਤਮਾ ਦਾ ਨਾਮ ਅੰਮ੍ਰਿਤ ਹੈ, ਜੋ ਸਿਮਰਦਾ ਉਹੀ ਜਿਉਂਦਾ, ਬਾਕੀ ਦੁਨੀਆਂ ਮਰੀ ਹੋਈ ਹੈ, ਬਾਕੀਆਂ ਦੀ ਸਾਰਿਆਂ ਦੀ ਗਿਣਤੀ ਮਰਿਆ ਹੋਇਆ ਚ ਆਉਂਦੀ ਹੈ। ਜੋ ਪਰਮਾਤਮਾ ਦਾ ਨਾਮ ਜਪਦਾ ਹੈ ਉਹਨਾਂ ਦੀ ਗਿਣਤੀ ਹੀ ਜਿਉਂਦਿਆਂ ਵਿੱਚ ਹੈ। ਬੋਲੋ ਆਖਾਂ ਜੀਵਾਂ, ਜੇ ਮੈਂ ਆਖਦਾ ਹਾਂ ਗੁਰੂ ਨਾਨਕ ਜੀ ਕਹਿੰਦੇ, ਤਾਂ ਮੈਂ ਜਿਉਂਦਾ ਵਿਸਰੈ ਮਰ ਜਾਊਂ। ਜੇ ਪਰਮਾਤਮਾ ਵਿਸਰ ਜਾਏ, ਪਰਮਾਤਮਾ ਦਾ ਨਾਮ ਵਿਸਰ ਜਾਏ, ਬਸ ਉਹ ਮੌਤ ਹੈ। ਬੋਲੋ ਸਤਨਾਮ। ਸਰੀਰਕ ਮੌਤ ਦੇ ਨਾਲੋਂ ਆਤਮਕ ਮੌਤ ਜਿਹੜੀ ਹੈ ਬਹੁਤ ਭਿਆਨਕ ਹੈ। ਜੋ ਆਤਮਕ ਮੌਤ ਤੌਰ ਤੇ ਮਰ ਜਾਂਦੇ ਹਨ, ਸਰੀਰਕ ਮੌਤ ਤਾਂ ਸਭਨਾਂ ਤੇ ਆਉਂਦੀ ਹੈ। ਸੋ ਆਖਾਂ ਜੀਵਾਂ ਵਿਸਰੈ ਮਰ ਜਾਓ, ਪਹਿਲਾਂ ਆਖਣ ਔਖਾ ਸੱਚ ਅਨੂੰ, ਘੱਲ ਨਾ ਕਰਨੀ ਆਖਣ ਔਖਾ ਸੱਚ ਅਨੂੰ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ। ਕਹਿੰਦੇ ਉਹ ਆਪ ਹੀ ਨਹੀਂ ਤਰਦੇ, ਉਹਨਾਂ ਦੇ ਨਾਲ ਹੋਰ ਵੀ ਕਿੰਨਿਆਂ ਦੀ ਛੁੱਟੀ ਹੋ ਜਾਂਦੀ ਹੈ, ਛੁਟਕਾਰਾ ਹੋ ਜਾਂਦਾ। ਬੋਲੋ ਸਤਨਾਮ। ਪਰਮਾਤਮਾ ਦਾ ਨਾਮ ਜਪਣ ਵਾਲੇ ਆਪ ਹੀ ਨਹੀਂ ਛੁਟਕਾਰਾ, ਦੂਸਰਿਆਂ ਨੂੰ ਛੁਟਕਾਰਾ ਕਰਾਉਣ ਨੂੰ ਸਮਰੱਥ ਹੋ ਜਾਂਦੇ ਨੇ। ਹੁਣ ਤੁਸੀਂ ਕੀਰਤਨ ਦੀ ਅਰਮਤਾ ਵੀ ਸੁਣਿਆ ਸੀ ਕਿ ਦੇਖੋ ਮਹਾਰਾਜ ਕਿਤਨੀ ਵਡਿਆਈ ਬਖਸ਼ਦੇ ਨੇ, ਜਿਨੀ ਸਾਸ ਗਰਾਸ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵ ਹੈ। ਜੇ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਆਵਰ ਹੈ ਨਾਮ ਜਪਾਵੈ। ਗੁਰੂ ਜੀ ਕਹਿੰਦੇ ਅਸੀਂ ਉਸ ਗੁਰਸਿੱਖਾਂ ਦੀ ਚਰਨ ਧੂੜ ਮੰਗਦੇ ਹਾਂ ਭਾਈ, ਜੋ ਆਪ ਵੀ ਪਰਮਾਤਮਾ ਦਾ ਨਾਮ ਜਪਦਾ ਤੇ ਦੂਸਰਿਆਂ ਨੂੰ ਵੀ ਪ੍ਰੇਰਨਾ ਕਰਦਾ, ਜਪੋ ਭਾਈ ਜਪੋ ਜਪੋ, ਦੂਸਰਿਆਂ ਨੂੰ ਵੀ ਲਾਉਂਦਾ, ਉੱਠੋ ਨਿਤਨੇਮ ਕਰੋ ਸਿਮਨ ਕਰੋ, ਦੂਸਰਿਆਂ ਨੂੰ ਵੀ ਕਿਸੇ ਢੰਗ ਨਾਲ ਵੀ ਪ੍ਰੇਰਦਾ, ਅੱਛੇ ਪਾਸੇ ਸੰਗਤ ਵੀ ਜਾਣ ਵਾਸਤੇ, ਸੇਵਾ ਕਰਨ ਵਾਸਤੇ, ਨਾਮ ਜਪਣ ਵਾਸਤੇ। ਗੁਰੂ ਜੀ ਕਹਿੰਦੇ ਅਸੀਂ ਉਹਨਾਂ ਗੁਰਸਿੱਖਾਂ ਦੀਆਂ, ਸਤਸੰਗੀਆਂ ਦੀਆਂ, ਪ੍ਰੇਮੀਆਂ ਦੀ ਚਰਨ ਧੂੜ ਚਾਹੁੰਦੇ ਹਾਂ। ਬੋਲੋ ਸਤਨਾਮ। ਇਹਦੇ ਨਾਲ ਵੱਡੀ ਵਡਿਆਈ ਕਿਆ ਹੋ ਸਕਦੀ ਹੈ, ਜੋ ਆਪ ਵੀ ਜਪਦਾ, ਆਪ ਵੀ ਨਾਮ ਜਪਦਾ ਤੇ ਦੂਸਰਿਆਂ ਨੂੰ ਵੀ ਪ੍ਰੇਰਨਾ ਕਰਦਾ, ਦੂਸਰਿਆਂ ਦੇ ਜਪਣ ਵਿੱਚ ਵੀ ਸਹਾਈ ਹੁੰਦਾ ਹੈ। ਇਹ ਕਹਿੰਦੇ ਸਾਨੂੰ ਉਹ ਬਹੁਤ ਪਿਆਰਾ ਲੱਗਦਾ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ। ਇੱਕ ਤਾਂ ਹੋ ਗਿਆ ਜ਼ਬਾਨ ਦੇ ਨਾਲ, ਆਪਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਸਿੱਧਾ ਸਦਰਾ ਵਾਹਿਗੁਰੂ ਵਾਹਿਗੁਰੂ ਬੋਲੀ, ਚਲੋ ਵੈਸੇ ਹੀ ਬੋਲਦੇ, ਕੁਛ ਵੀ ਬੋਲਦੇ, ਇਸ ਤਰ੍ਹਾਂ ਬਸ ਵਾਹਿਗੁਰੂ ਵਾਹਿਗੁਰੂ ਬੋਲੋ। ਕਹਿੰਦੇ ਨਾਮ ਕਿਵੇਂ ਜਪਣ, ਸਾਨੂੰ ਤਾਂ ਪਤਾ ਨਹੀਂ ਹੈ। ਨਹੀਂ ਕਹਿੰਦੇ ਜਪੋ ਬਸ, ਬੋਲੋ, ਬੋਲਦੇ ਹਾਂ ਇਸੇ ਤਰ੍ਹਾਂ, ਵਾਹਿਗੁਰੂ ਬੋਲੋ ਬਸ, ਵਾਹਿਗੁਰੂ ਵਾਹਿਗੁਰੂ ਬੋਲੀ ਚਲੋ। ਤੇ ਦੂਸਰਾ ਮੱਧਮਾ ਸਵਾਸ, ਸਵਾਸ ਸਵਾਸ ਜਿਹੜੇ ਆਪਣੇ ਸਰੀਰ ਦੇ ਵਿੱਚ ਆਉਂਦੇ ਹਨ, ਪੰਜ ਤਰ੍ਹਾਂ ਦੇ ਪ੍ਰਾਣ ਆਪਣੇ ਸਰੀਰ ਦੇ ਵਿੱਚ, ਇਹ ਸਵਾਸਾਂ ਦੀ ਡੋਰ ਦੇ ਨਾਲ ਬੰਨੀ ਹੋਈ ਆਤਮਾ ਇਸ ਸਰੀਰ ਦੇ ਵਿੱਚ ਹੈ। ਜਦੋਂ ਪ੍ਰਾਣਾਂ ਦੀ ਗੰਢ ਖੁੱਲ ਜਾਂਦੀ ਹੈ, ਬਸ ਉਹ ਫਿਰ ਨੂੰ ਕਹਿੰਦੇ ਨੇ ਮਰ ਗਿਆ। ਨਾਭੀ ਤੋਂ ਹੀ ਆਪਣਾ ਸਵਾਸ ਉੱਠਦਾ, ਬਾਰਾਂ ਉਂਗਲ ਅੱਠ ਉਂਗਲ ਬਾਹਰ ਆਉਂਦਾ। ਇੱਕ ਸਵਾਸ ਆਪਾਂ ਨੱਕ ਰਾਹੀਂ ਲੈਂਦੇ ਹਾਂ, ਮੂੰਹ ਬੰਦ ਕਰ ਲਈਏ, ਇੱਕ ਮੂੰਹ ਰਾਹੀਂ ਆਉਂਦਾ ਹੈ। ਸੋ ਗੁਰੂ ਜੀ ਕਹਿੰਦੇ ਜੋ ਸਾਸ ਗਰਾਸ, ਸਵਾਸ ਆਉਂਦਾ ਹੈ, ਸਵਾਸ ਜਾਂਦਾ ਹੈ। ਇੱਕ ਤਾਂ ਮਾਲਾ ਤੁਸੀਂ ਸੁਣੀ ਸੀ ਨਾ ਪਹਿਲਾਂ, ਮਾਲਾ ਫੇਰਦੇ ਹਾਂ ਆਪਾਂ, ਪਸਮ ਦੀ ਮਾਲਾ ਫੇਰਦੇ ਹਾਂ, ਕੋਈ ਲੱਕੜ ਦੀ ਮਾਲਾ ਫੇਰਦੇ ਹਾਂ, ਲੋਹੇ ਦੀ ਫੇਰਦੇ ਹਾਂ, ਫਿਰ ਜਵਾਨ ਦੇ ਸਿਮਰਨ ਨੇ ਬਣਾ ਲੈਣੀ, ਮਾਲਾ ਬਣਾ ਲੈਣੀ। ਕਹਿੰਦੇ ਇੱਧਰ ਨਾ ਕੋਈ ਧਨ ਹਨ ਉਹ ਜਿਹੜੇ ਆਪਣੀ ਜਵਾਨ ਨੂੰ ਮਾਲਾ ਬਣਾ ਲੈਂਦੇ ਹਨ, ਫਿਰ ਉਹ ਗੁਰੂ ਦੇ ਪਿਆਰੇ, ਗੁਰੂ ਦੇ ਸਿੱਖ ਸਤਸੰਗੀ ਜਗਿਆਸੂ ਕਿਤਨੇ, ਕਹਿੰਦੇ ਗੁਰੂ ਸਾਹਿਬ ਕਹਿੰਦੇ ਸਾਨੂੰ ਪਿਆਰੇ ਹਨ, ਜੋ ਆਪਣੇ ਸਵਾਸਾਂ ਦੀ ਹੀ ਮਾਲਾ ਬਣਾ ਲੈਂਦੇ ਨੇ। ਬੋਲੋ ਸਤਨਾਮ। ਜਵਾਨ ਨਾਲ ਕਰਦੇ ਕਰਦੇ ਉਹਨਾਂ ਦਾ ਇਹ ਸਵਾਸਾਂ ਦੇ ਵਿੱਚ ਪ੍ਰਵੇਸ਼ ਹੋ ਗਿਆ। ਸਵਾਸ ਆਪਾਂ ਨੂੰ ਦੇਖੋ ਬੈਠ ਜਾਓ, ਆਪਾਂ ਨੂੰ ਡਾਕਟਰ ਕਹਿੰਦਾ ਲੰਮੇ ਲੰਮੇ ਸਵਾਸ ਲਓ, ਡਾਕਟਰ ਕਹਿੰਦਾ ਨਾ ਜਦੋਂ ਚੈੱਕਅਪ ਕਰਦਾ, ਸਵਾਸ ਅੰਦਰ ਨੂੰ ਖਿੱਚੋ, ਸਵਾਸ ਬਾਹਰ ਨੂੰ ਆਪਣਾ ਛੱਡੋ, ਹੌਲੀ ਛੱਡੋ। ਇਸੇ ਤਰ੍ਹਾਂ ਹੀ ਸਾਸ ਸਾਸ ਕੋ ਦੇਖਤੇ, ਜੇ ਅਸੀਂ ਸਵਾਸ ਨੂੰ ਵੀ ਥੋੜਾ ਜਿਹਾ ਧਿਆਨ ਨਾਲ ਦੇਖੀਏ ਨਾ, ਮਨ ਇਕਾਗਰ ਹੋਣਾ ਸ਼ੁਰੂ ਹੋ ਜਾਂਦਾ ਹੈ। ਤੇ ਸਵਾਸ ਨੂੰ ਜੋ ਇਹ ਸਵਾਸ ਦੇ ਨਾਲ ਮਿਲਾਉਣਾ, ਇੱਕ ਤਾਂ ਹੋ ਗਿਆ ਸਿੱਧਾ ਵਾਹਿਗੁਰੂ ਵਾਹਿਗੁਰੂ ਕਰਨਾ, ਫਿਰ ਅੰਦਰ ਨੂੰ ਸਵਾਸ ਜਾਂਦਾ, ਬਾਹਰ ਨੂੰ ਸਵਾਸ ਆਉਂਦਾ, ਇਹਦੇ ਨਾਲ ਮਿਲਾ ਕੇ ਜਿਵੇਂ ਸਵਾਸ ਆਪਾਂ ਖਿੱਚਦੇ ਹਾਂ, ਨੱਕ ਰਾਹੀਂ ਬਾਹਰ ਕੱਢਦੇ ਹਾਂ, ਫਿਰ ਅੰਦਰ ਨੂੰ ਖਿੱਚਦੇ ਹਾਂ, ਅੰਦਰ ਨੂੰ ਕਹਿੰਦੇ
ਵਾਹਿ ਵਾਹਰ ਨੂੰ ਗੁਰੂ, ਰਾਮ ਰਾਮ ਕਰਨ ਵਾਲੇ ਰਾਮ ਰਾਮ ਵੀ ਸਵਾਸਾਂ 'ਤੇ ਚੜ੍ਹ ਜਾਂਦਾ, ਅੱਲਾਹੂ ਕਰਨ ਵਾਲੇ ਅੱਲਾਹੂ ਵੀ ਚੜ੍ਹ ਜਾਂਦਾ ਹੈ ਸਵਾਸਾਂ 'ਤੇ ਪ੍ਰਾਣਾਂ ਦੇ ਵਿੱਚ। ਜੋ ਸਾਹ ਸਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਕਹਿੰਦੇ ਉਹ ਸਿੱਖ ਗੁਰੂ ਜੀ ਨੂੰ ਬਹੁਤ ਭਾਉਂਦਾ ਹੈ, ਬਹੁਤ ਹੀ ਚੰਗਾ ਲੱਗਦਾ ਹੈ, ਗੁਰੂ ਜੀ ਬਹੁਤ ਉਸਨੂੰ ਪਿਆਰ ਕਰਦੇ ਹਨ ਜੋ ਆਪਣੇ ਸਵਾਸ ਸਵਾਸ ਪਰਮਾਤਮਾ ਦਾ ਸਿਮਰਨ ਕਰਦੇ ਹਨ। ਸੁਖਨੀ ਸਾਹਿਬ ਵਿੱਚ ਇਸੇ ਕਰਕੇ ਮਹਾਰਾਜ ਕਹਿੰਦੇ ਹਨ,

0: ਗੁਰੂ ਜੀ ਕਹਿੰਦੇ ਨੇ ਜੋ ਸਵਾਸ ਆਉਂਦੇ ਹਨ ਇਹਨਾਂ ਦੇ ਨਾਲ ਨਾਮ ਜਪੋ। ਹੁਣ ਜਿਨ੍ਹਾਂ ਨੇ ਪਹਿਲੀ ਵਾਰ ਜਪਣਾ ਭਾਈ ਪਹਿਲੀ ਵਾਰ ਉਹਨਾਂ ਨੂੰ ਫਿਰ ਨਹੀਂ ਆਉਂਦਾ, ਔਖਾ ਲੱਗਦਾ ਹੈ, ਨਹੀਂ ਤਾਂ ਕੋਸ਼ਿਸ਼ ਕਰੋ ਜੋ ਆਪਣੇ ਸਵਾਸ ਅੰਦਰ ਜਾਂਦਾ ਲੰਮਾ ਖਿੱਚੋ, ਹੌਲੀ ਛੱਡੋ। ਦੇਖੋ ਖਿੱਚਣਾ ਛੱਡਣਾ, ਖਿੱਚਣਾ ਛੱਡਣਾ, ਖਿੱਚਣਾ। ਜੋਗੀ ਇਸ ਨੂੰ ਕਹਿੰਦੇ ਹਨ ਰੇਚਕ, ਪੂਰਕ ਤੇ ਕੁੰਭਕ। ਕੁੰਭਕ ਨਾਮ ਹੈ ਰੋਕਣ ਦਾ, ਰੇਚਕ ਨਾਮ ਹੈ ਖਿੱਚਣ ਦਾ, ਪੂਰਕ ਨਾਮ ਉਸ ਨੂੰ ਛੱਡ ਦੇਣਾ। ਸਵਾਸ ਨੂੰ ਖਿੱਚਣਾ, ਸਵਾਸ ਨੂੰ ਛੱਡਣਾ, ਸਵਾਸਾਂ ਦੇ ਨਾਲ ਮਹਾਰਾਜ ਕਹਿੰਦੇ ਨਾਮ ਜਪੋ। ਹੁਣ ਸਵਾਸ ਦੇ ਨਾਲ ਮਿਲਾਓ ਇਸ ਨੂੰ, ਜੋ ਵਾਹਿਗੁਰੂ ਵਾਹਿਗੁਰੂ ਕਰਦੇ ਸੀ, ਸਵਾਸ ਦੇ ਨਾਲ ਮਿਲਾ ਕੇ ਚਲਾਉਣ ਦੀ ਕੋਸ਼ਿਸ਼ ਕਰੋ। ਇਹ ਜ਼ਰੂਰੀ ਨਹੀਂ ਹੈ ਤੁਹਾਨੂੰ ਇੱਕ ਦਿਨ ਵਿੱਚ ਸਭ ਕੁਝ ਆ ਜਾਏਗਾ, ਇਸ ਵਾਸਤੇ ਜ਼ਿੰਦਗੀਆਂ ਦੀ ਲੋੜ ਪੈਂਦੀ ਕਿ ਪਰਮਾਤਮਾ ਦੇ ਅਰਥ ਨਾਮ ਵਾਸਤੇ। ਇਹ ਜ਼ਿੰਦਗੀ ਹੀ ਨਾਮ ਜਪਣ ਵਾਸਤੇ ਮਿਲੀ ਹੈ। ਤੁਸੀਂ ਸੁਣਿਆ ਸੀ ਜੋ ਸਾਨੂੰ ਗਿਆਨ ਹੋ ਸਕਦਾ, ਸਾਡੀ ਕੁੰਡਲ ਨਹੀਂ ਸੁੱਝ ਸਕਦੀ ਹੈ, ਜੋ ਸਰੀਰ ਦੇ ਵਿੱਚ ਇੱਕ ਨਾੜੀ ਆਈ ਸੀ, ਜਦੋਂ ਬੱਚਾ ਮਾਤਾ ਦੇ ਪੇਟ ਵਿੱਚ ਹੁੰਦਾ ਉਸਦੀ ਕੁੰਡਲ ਨਹੀਂ ਜਾਗਰਤ ਹੁੰਦੀ ਹੈ। ਜਿਹੜਾ ਪਿੰਗਲਾ ਤੇ ਸੁਖਮਨਾ ਤੁਸੀਂ ਤਿੰਨ ਨਾੜੀਆਂ ਪਹਿਲਾਂ ਸੁਣੀਆਂ ਸੀ, ਧਿਆਨ ਦੇ ਕੇਂਦਰ ਤ੍ਰਿਕੁਟੀ ਜੋ ਨੱਕ ਦੀ ਜੜ ਹੈ ਜਾਂ ਨਾਭੀ ਜਿੱਥੇ ਧੁਨੀ, ਇਹ ਦੋ ਜਗ੍ਹਾ ਆਪਣੇ ਧਿਆਨ ਨੂੰ ਟਿਕਾਇਆ ਜਾਂਦਾ ਹੈ ਸਿਮਰਨ ਕਰਦੇ ਕਰਦੇ। ਤੇ ਕੁੰਡਲ ਨਹੀਂ, ਜਦੋਂ ਬੱਚਾ ਮਾਤਾ ਦੇ ਪੇਟ ਵਿੱਚ ਹੁੰਦਾ ਉਸਦੀ ਕੁੰਡਲ ਨਹੀਂ ਜਾਗਰਤ ਹੁੰਦੀ ਹੈ, ਇਸ ਕਰਕੇ ਉਸਨੂੰ ਸੈਕੜੇ ਜਨਮਾਂ ਦੀ ਸੋਝੀ ਹੁੰਦੀ ਹੈ। ਇਸ ਕਰਕੇ ਉਹ ਉਸ ਸਮੇਂ ਅਰਦਾਸਾਂ ਕਰਦਾ, ਹੇ ਵਾਹਿਗੁਰੂ ਬਸ ਮੈਂ ਤੇਰਾ ਨਾਮ, ਤੇਰਾ ਹੀ ਨਾਮ ਜਪਾਂਗਾ, ਤੇਰਾ ਹੀ ਨਾਮ ਜਪਾਂਗਾ। ਪਰੰਤੂ ਜਦੋਂ ਇਹ ਇਸ ਦਾ ਜਨਮ ਹੁੰਦਾ ਉਹ ਕੁੰਡਲ ਨੇ ਹੌਲੀ ਹੌਲੀ ਉਹ ਸੌਂ ਜਾਂਦੀ ਹੈ, ਤੇ ਸਿਮਰਨ ਦੁਆਰਾ ਸਤਸੰਗ ਦੁਆਰਾ ਫਿਰ ਉਸ ਕੁੰਡਲ ਨੇ ਸੁੱਤੀ ਹੋਈ ਨੂੰ ਫਿਰ ਜਗਾਈਦਾ ਹੈ। ਬੋਲੋ
1: ਸਤਨਾਮ ਸ੍ਰੀ
0: ਵਾਹਿਗੁਰੂ। ਬੜੀਆਂ ਵੈਸੇ ਇਹ ਡੂੰਘੀਆਂ ਗੱਲਾਂ ਹਨ ਸਿਮਰਨ ਦੀਆਂ, ਜੋ ਲਗਾਤਾਰ ਇਸ ਸ਼ੌਕ ਰੱਖਦੇ ਹਨ, ਸਤਸੰਗ ਕਰਦੇ ਹਨ, ਸਿਮਰਨ ਕਰਦੇ ਹਨ ਹੋਰ ਕਰਾਂਗੇ, ਫਿਰ ਇਹਨਾਂ ਗੱਲਾਂ ਦਾ ਪਤਾ ਲੱਗਦਾ ਹੈ ਜਿਵੇਂ ਜੋ ਕੋਈ ਕਮਾਈ ਕਰਦਾ ਗੱਲਾਂ ਨਾਲ ਨਹੀਂ, ਕਰਨ ਦੇ ਨਾਲ। ਸੋ ਜੋ ਕੁੰਡਲ ਨੇ ਸਾਡੀ ਜਾਗਰਤ ਸੀ, ਆਤਮਾ ਪਰਮਾਤਮਾ ਚ ਮਿਲੀ ਹੋਈ ਸੀ, ਸੈਕੜੇ ਜਨਮਾਂ ਦੀ ਸੋਝੀ ਸੀ, ਇਸ ਨੂੰ ਗਿਆਨ ਸੀ, ਜੋਤ ਸਰੂਪ ਪ੍ਰਕਾਸ਼ ਸੀ, ਜਨਮ ਹੋ ਗਿਆ ਤਾਂ ਕੁੰਡਲ ਨਹੀਂ ਸੌਂਗੀ, ਹੌਲੀ ਹੌਲੀ ਮਾਇਆ ਪੈ ਗਈ, ਭੁੱਲ ਗਿਆ ਪਰਮਾਤਮਾ ਨੂੰ, ਦੁਨੀਆਂ ਤੇ ਭੁੱਲ ਗਿਆ ਮੈਂ ਕਿਸ ਵਾਸਤੇ ਆਇਆ ਹਾਂ। ਤੇ ਫਿਰ ਗੁਰੂ ਜੀ ਕਹਿੰਦੇ ਨੇ ਕੁੰਡਲ ਨੇ ਕਿਵੇਂ ਜਾਗਰਤ ਹੋਵੇਗੀ, ਕਿਵੇਂ ਜਾਗੇਗਾ, ਕਿਉਂਕਿ ਜੋ ਇਹ ਗਿਆਨ ਦਾ ਵਿਸਫੋਟ ਹੈ ਕੁੰਡਲ ਨੇ ਕੀ ਹੈ, ਕੁੰਡਲ ਨੇ ਜਾਗਰਤ ਹੋਣਾ ਕੀ ਹੈ, ਪਰਮਾਤਮਾ ਦਾ ਮਿਲਾਪ, ਪ੍ਰਚੰਡ ਗਿਆਨ ਹੋਣਾ, ਜਿਵੇਂ ਆਪਾਂ ਦੀਵਾ ਜਗਾ ਦਿੰਦੇ ਹਾਂ ਆਪਣੇ ਅੰਦਰ ਕਰੋੜਾਂ ਸੂਰਜਾਂ ਦਾ ਪ੍ਰਕਾਸ਼, ਕੁੰਡਲਨੀ ਜਾਗਰਤ ਹੋਣੀ ਤੇ ਵਿਸਫੋਟ ਹੋਣਾ, ਇਹ ਜੇ ਹੋ ਸਕਦਾ ਹੈ ਤਾਂ ਮਨੁੱਖਾ ਜਨਮ ਚ ਹੀ ਹੋ ਸਕਦਾ, ਪਸ਼ੂ ਜੂਨੀ ਦੇ ਵਿੱਚ, ਪੰਛੀ ਜੂਨੀਆਂ ਦੇ ਵਿੱਚ ਨਹੀਂ ਹੋ ਸਕਦਾ। ਬੋਲੋ ਸਤਨਾਮ। ਗਿਆਨ ਕੁੰਡਲਨੀ ਜਾਗਰਤ ਹੋਣ ਦੇ ਨਾਲ ਜਨਮਾਂ ਜਨਮਾਂਤਰਾਂ ਦੇ ਸੰਸਕਾਰ ਐਉਂ ਖਤਮ ਹੋ ਜਾਣਗੇ, ਦਗਧ ਹੋ ਜਾਂਦੇ ਹਨ, ਜਿਵੇਂ ਅੱਗ ਦੇ ਵਿੱਚ ਆਪਾਂ ਘਾਹ ਫੂਸ ਸੁੱਟ ਦਿੰਦੇ ਹਾਂ ਉਹ ਸਭ ਖਤਮ ਹੋ ਜਾਂਦਾ, ਇਸ ਤਰ੍ਹਾਂ ਸਾਡੇ ਜਨਮਾਂ ਜਨਮਾਂਤਰਾਂ ਦੇ ਸੰਸਕਾਰ ਹੁਰਨੇ ਕੁਫੁਰਨੇ ਸਭ ਖਤਮ ਹੋ ਜਾਣਗੇ। ਬੋਲੋ
1: ਸਤਨਾਮ।
0: ਕੁੰਡਲਨੀ ਸੁਰਜੀ, ਕਿਵੇਂ ਸੁਰਜੇਗੀ, ਸਤਸੰਗਤ ਕੁੰਡਲਨੀ, ਭਿਅੰਗਮਾ ਨਾੜੀ, ਇਸਦੇ ਤੇ ਕਈ ਨਾਮ ਹਨ, ਭਿਅੰਗਮ ਨਾਮ ਸੱਪ ਦਿੰਦਾ, ਜਿਵੇਂ ਸੱਪ ਨੇ ਵਾਲ ਖਾਧੇ ਹੋਏ, ਇਸ ਨੇ ਕਾਫੀ ਵਾਲ ਖਾਧੇ ਹੋਏ ਨੇ ਕਈ, ਤੇ ਕਿਵੇਂ ਸੁਰਜੇਗੀ। ਜੋਗੀ ਲੋਕ ਜਿਹੜੇ ਹਨ ਹੱਠ ਜੋ ਕਰਦੇ ਸੀ ਉਹ ਪ੍ਰਾਣਾਯਾਮ ਕਰਦੇ ਨੇ, ਪ੍ਰਾਣਾਯਾਮ ਆਪਣੇ ਕਈ ਤਰ੍ਹਾਂ ਦੇ ਆਸਣ ਲਾਉਂਦੇ ਹਨ, ਵੀ ਬੈਠਣਾ ਕਿਵੇਂ ਹੈ, ਇੱਕ ਇਹ ਵੀ ਇੱਕ ਢੰਗ ਹੈ ਭਾਈ, ਕਿਵੇਂ ਬੈਠਣਾ ਚਾਹੀਦਾ ਹੈ ਨਾਮ ਜਪਣ ਵੇਲੇ। ਇਹ ਬਹੁਤ ਸਾਰੇ ਭੁਲੇਖੇ ਹਨ, ਭਰਮ ਜਿਹੜੇ ਹਨ ਸਾਨੂੰ ਸੰਗਤ ਵਿੱਚ ਮਿਲ ਕੇ ਦੂਰ ਕਰਨੇ ਹਨ। 84 ਆਸਣ ਯੋਗੀਆਂ ਦੇ ਸਿੱਧਾਂ ਦੇ ਮੰਨੇ ਗਏ ਹਨ, 84 ਆਸਣ ਤੁਸੀਂ ਬਹੁਤ ਸਾਰੇ ਆਪਣਾ ਕਿਤਾਬਾਂ ਚ ਟੀਵੀਆਂ ਚ ਦੇਖਦੇ ਹੋਵੋਗੇ, ਆਸਣ 84 ਆਸਣ, ਉਹ ਆਸਣ ਲਏ ਨੇ ਕੋਈ, ਕਿਹੜਾ ਜਾਨਵਰ ਕਿਵੇਂ ਬਹਿੰਦਾ ਹੈ, ਪਸ਼ੂ ਪੰਛੀਆਂ ਤੋਂ ਆਸਣ ਲਏ ਗਏ ਹਨ, ਸਿੰਘ ਆਸਣ ਭਾਵ ਸ਼ੇਰ ਜਿਵੇਂ ਬਹਿੰਦਾ ਹੈ ਅੱਗੇ ਨੂੰ ਪੰਜੇ ਕਰਕੇ, ਇਸ ਤਰ੍ਹਾਂ ਕਰਕੇ 84 ਆਸਣ ਮੰਨੇ ਗਏ ਹਨ। ਭਜਨ ਦੇ ਦੋ ਆਸਣ ਮੰਨੇ ਗਏ ਨੇ, ਪਦਮ ਆਸਣ ਤੇ ਸਿੱਧ ਆਸਣ, ਪਦਮ ਆਸਣ ਤੇ ਸਿੱਧ ਆਸਣ ਦੋ ਆਸਣ ਭਜਨ ਦੇ ਯੋਗੀਆਂ ਵਿੱਚ ਮੰਨੇ ਗਏ ਨੇ। ਪਰੰਤੂ ਗੁਰੂ ਮਹਾਰਾਜ ਦੇ ਘਰ ਦੇ ਵਿੱਚ ਕੋਈ ਇਸ ਦੀ ਜ਼ਿਆਦਾ ਮਹੱਤਤਾ ਨਹੀਂ ਹੈ, ਸਹਿਜ ਆਸਣ ਹੀ, ਸਹਿਜ ਆਸਣ ਵੈਸੇ ਜਿਵੇਂ ਵੀ ਹੈ ਸਹਿਜ ਆਸਣ ਤੇ ਬੈਠ ਜਾਓ। ਬੋਲੋ
1: ਸਤਨਾਮ।
0: ਇਸ ਵਾਸਤੇ ਕੋਈ ਪੁਰਾਣਾ ਜਾਮ ਦੀ ਲੋੜ ਨਹੀਂ ਹੈ, ਤੇ 10 ਆਪਣਾ ਕਰਮ ਯੋਗੀਆਂ ਦੇ ਹੁੰਦੇ ਹਨ, ਯਮ ਨੇਮ ਆਦਿਕ। ਸੋ ਜੋ ਸਹਿਜ ਆਸਨ ਹੈ ਜਿਵੇਂ ਵੀ ਆਪਾਂ ਬੈਠੇ ਹਾਂ ਵੈਸੇ ਆਪਣੀ ਜਿਹੜੀ ਰੀੜ ਨਾੜ ਹੈ ਇਸ ਨੂੰ ਸਿੱਧੇ ਰੱਖਣਾ ਹੁੰਦਾ ਹੈ। ਗੁਰੂ ਜੀ ਕਹਿੰਦੇ ਨੇ ਪ੍ਰਭੂ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਜੀ, ਸਾਵਧਾਨ ਹੋ ਕੇ ਬੈਠਣਾ। ਸਾਵਧਾਨ ਹੋ ਕੇ ਬੈਠਾਂਗੇ ਆਲਸ ਤੋਂ ਬਚਾਂਗੇ, ਨਿੰਦਰਾ ਤੋਂ ਬਚਾਂਗੇ, ਨਹੀਂ ਤਾਂ ਜੇ ਐਂ ਕਰਕੇ ਬੈਠਾਂਗੇ ਉਹ ਨੀਂਦ ਆ ਜਾਏਗੀ। ਸਾਵਧਾਨ ਹੋ ਕੇ ਬੈਠਣਾ। ਵੈਸੇ ਆਪਣਾ ਸਿਮਰਨ ਦੇ ਵਿੱਚ ਗੁਰੂ ਘਰ ਦੇ ਵਿੱਚ ਇਹ ਕੋਈ ਜ਼ਿਆਦਾ ਇਸ ਦੀ ਖਾਸ ਓਨੀ ਹੈ ਵੀ ਇਸ ਇਤਨਾ ਜ਼ਿਆਦਾ ਨਹੀਂ ਉਹ ਕੀਤਾ ਗਿਆ ਵੀ ਹਾਂ ਇਸ ਤਰ੍ਹਾਂ ਹੀ ਕਰਨਾ ਹੈ। ਸਿਮਰਨ ਤੇ ਜ਼ਿਆਦਾ ਜ਼ੋਰ ਹੈ, ਨਾਮ ਤੇ ਜ਼ਿਆਦਾ ਜ਼ੋਰ ਹੈ। ਨਾਮ ਜਪੇਗਾ ਆਪਣੇ ਆਪ ਸਭ ਕੁਛ ਹੋ ਜਾਏਗਾ। ਸੋ ਦੋ ਆਸਨ, ਪਦਮ ਆਸਨ ਤੇ ਸਿੱਧ ਆਸਨ, ਇਹ ਦੋ ਪ੍ਰਧਾਨ ਹਨ। ਪਰੰਤੂ ਗੁਰੂ ਘਰ ਦੇ ਵਿੱਚ ਸਹਿਜ ਆਸਨ ਹੀ, ਜਿਸ ਆਸਨ ਤੇ ਵੀ ਕੋਈ ਆਰਾਮ ਨਾਲ ਬੈਠ ਸਕਦਾ ਹੈ। ਨੀਚੇ ਵੀ ਜੇ ਕੋਈ ਕੱਪੜਾ ਵਿਛਾ ਕੇ ਬੈਠਦਾ ਹੈ, ਮੰਜੇ ਤੇ ਵੀ ਬੈਠ ਸਕਦਾ ਹੈ, ਤੇ ਫਿਰ ਆਪਣਾ ਜਿਹੜਾ ਹੈਗਾ ਕੰਬਲ ਵਿਛਾ ਕੇ ਵੀ ਬੈਠ ਸਕਦਾ, ਜਿਵੇਂ ਵੀ ਆਰਾਮ ਦੇ ਨਾਲ ਬੈਠ ਕੇ, ਜਿਸ ਦੇ ਨਾਲ ਸਰੀਰ ਨੂੰ, ਕਿਉਂਕਿ ਹੱਠ ਦੀ ਵੀ ਇਸ ਵਿੱਚ ਲੋੜ ਨਹੀਂ, ਪਿਆਰ ਦੀ ਲੋੜ ਹੈ ਇਸ ਵਿੱਚ, ਪ੍ਰੇਮ ਦੀ ਲੋੜ ਹੈ। ਤੇ ਗੁਰੂ ਨਾਨਕ ਸਾਹਿਬ ਜਦੋਂ ਸੰਗਲਾ ਦੀਪ ਗਏ ਸਨ, ਰਾਜੇ ਸ਼ਿਵ ਨਾਭ ਜੋ ਮਹਾਰਾਜ ਦਾ ਬਹੁਤ ਹੀ ਪਿਆਰਾ ਹੋ ਗਿਆ ਸੀ, ਉਸਨੇ ਬੇਨਤੀ ਕੀਤੀ ਸੀ, ਗੁਰੂ ਸਾਹਿਬ ਉਸ ਦੀ ਇੱਛਾ ਪੂਰੀ ਕਰਨ ਵਾਸਤੇ ਸੰਗਲਾ ਦੀਪ ਗਏ ਰਾਜੇ ਸ਼ਿਵ ਨਾਭ ਨੂੰ। ਇਹ ਤੁਸੀਂ ਸਾਖੀ ਕਈ ਵਾਰ ਸੁਣੀ ਹੈ ਦੀਵਾਨਾਂ ਦੇ ਵਿੱਚ। ਤੇ ਰਾਜੇ ਸ਼ਿਵ ਨਾਭ ਨੇ ਬੇਨਤੀ ਕੀਤੀ ਮਹਾਰਾਜ ਨੂੰ, ਸੱਚੇ ਪਾਤਸ਼ਾਹ ਵੀ ਵਿਦਵਾਨ ਸੀ, ਉਹ ਵੀ ਕਾਫੀ ਪੜ੍ਹਿਆ ਲਿਖਿਆ ਸੀ, ਵੀ ਜੋ ਪੁਰਾਣਾ ਜਾਮ ਹੈ ਇਹ ਵੀ ਸਿਖਾ ਦਿਓ ਮੈਨੂੰ। ਗੁਰੂ ਸਾਹਿਬ ਕਹਿੰਦੇ ਤੈਨੂੰ ਜਦੋਂ ਇਹ ਸਿਮਰਨ ਮਿਲ ਗਿਆ, ਨਾਮਯੋਗ ਮਿਲ ਗਿਆ, ਵੀ ਸਾਡਾ ਤਾਂ ਕਲਯੁਗ ਸਾਰਿਆਂ ਵਾਸਤੇ ਸਾਧਨ, ਇਹ ਹਰਕ ਨਹੀਂ ਕਰ ਸਕਦਾ, ਅਸੀਂ ਤਾਂ ਬੜਾ ਸੌਖਾ ਮਾਰਗ ਨਾਮ ਮਾਰਗ ਤੋਂ ਰਿਹਾ, ਤੁਹਾਨੂੰ ਨਾਮ ਦੀ ਦਾਤ ਮਿਲ ਗਈ, ਫਿਰ ਪੁਰਾਣਾ ਜਾਮ ਦੀ ਕਿਆ ਲੋੜ ਹੈਗੀ। ਪਰੰਤੂ ਗੁਰੂ ਜੀ ਨੇ ਸੋਚਿਆ ਚਲੋ ਸਾਡਾ ਸਿੱਖ ਹੈ, ਇੱਛਾ ਰੱਖਦਾ ਇਸ ਨੂੰ। ਫਿਰ ਗੁਰੂ ਮਹਾਰਾਜ ਨੇ ਉੱਥੇ ਆਪਣਾ ਪ੍ਰਾਣ ਸੰਗਲੀ ਉਚਾਰਨ ਕੀਤੀ, ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸਾਡੇ ਸਰੀਰ ਦੇ ਅੰਦਰ ਪ੍ਰਾਣ ਕੰਮ ਕਰਦੇ ਨੇ, ਹਵਾ ਕੰਮ ਕਰਦੀ ਹੈ, ਪ੍ਰਾਣ ਚੱਲਦੇ ਹਨ। ਆਪਾਂ ਕੋਈ ਬੰਦਾ ਮਰ ਜਾਂਦਾ, ਆਪਾਂ ਕਹਿੰਦੇ ਇਸ ਦੇ ਪ੍ਰਾਣ ਨਿਕਲ ਗਏ, ਮਰ ਗਿਆ ਭਾਵ ਪ੍ਰਾਣ ਸੰਗਲੀ ਗੁਰੂ ਜੀ ਨੇ ਉਚਾਰਨ ਕੀਤੀ। ਤੇ ਰਾਜੇ ਸ਼ਿਵ ਨਾਭ ਦੀ ਇੱਛਾ ਪੂਰੀ ਕਰਨ ਵਾਸਤੇ ਪ੍ਰਾਣ ਸੰਗਲੀ ਨਾਮੇ ਗ੍ਰੰਥ ਉਚਾਰਨ ਕੀਤਾ। ਪ੍ਰਾਣ ਸੰਗਲੀ ਜਿਸ ਦੇ ਵਿੱਚ ਸਾਰੇ ਸਰੀਰ ਦੇ, ਨਾੜੀਆਂ ਦੇ, ਪ੍ਰਾਣਾਂ ਦੇ, ਜਿਤਨੇ ਸਰੀਰ ਦੇ ਵਿੱਚ ਭੇਦ ਹਨ, ਸਾਰੇ ਗੁਰੂ ਮਹਾਰਾਜ ਨੇ ਪ੍ਰਾਣ ਸੰਗਲੀ ਈੜਾ ਪਿੰਗਲਾ ਸੁਖਨਾ ਸਾਰੇ ਇਹਦੇ ਵਿੱਚ ਮਹਾਰਾਜ ਨੇ ਕਥਨ ਕੀਤੇ, ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਜੋਗੀਆਂ ਦੇ ਨਾਲ ਵੀ ਬਹੁਤ ਸਵਾਲ ਜਵਾਬ ਹੋਏ, ਸਿੱਧ ਗੋਸ਼ਟ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਹੈ, ਸਾਰੇ ਉਹਨਾਂ ਨੇ ਬਹੁਤ ਇਹ ਡੂੰਘੇ ਸਵਾਲ ਸਰੀਰਕ ਰਚਨਾ ਦੇ ਕੀਤੇ, ਗੁਰੂ ਮਹਾਰਾਜ ਨੇ ਸਾਰੇ ਜਵਾਬ ਸਿੱਧ ਗੋਸ਼ਟ ਵਿੱਚ ਲਿਖੇ ਹਨ, ਆਪਾਂ ਜ਼ਿਆਦਾ ਵਿਸਥਾਰ ਵਿੱਚ ਨਹੀਂ ਜਾ ਸਕਦੇ। ਸੋ ਗੁਰੂ ਸਾਹਿਬ ਜੀ ਨੇ ਪ੍ਰਾਣ ਸੰਗਲੀ ਨਾਮੇ ਗ੍ਰੰਥ ਉਚਾਰਨ ਕੀਤਾ, ਤੇ ਫਿਰ ਗੁਰੂ ਮਹਾਰਾਜ ਨੇ ਪਰ ਇਹ ਕਹਿ ਦਿੱਤਾ, ਹੇ ਰਾਜਨ ਵੀ ਤੁਸੀਂ ਸੰਗਤ ਕਰਨੀ ਹੈ, ਕੀਰਤਨ ਕਰਨਾ ਹੈ, ਨਾਮ ਜਪਣਾ ਹੈ, ਸੇਵਾ ਕਰਨੀ ਕਰਾਉਣੀ ਹੈ, ਤੇ ਇਹ ਅਸੀਂ ਉਚਾਰਨ ਕਰ ਦਿੱਤਾ ਹੈ, ਪੜ੍ਹ ਲਓ ਇਸ ਨੂੰ ਠੀਕ ਹੈ, ਪਰ ਇਹ ਕਰਨਾ ਨਹੀਂ ਹੈ, ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਇਸ ਵਿੱਚ ਤੁਹਾਨੂੰ ਪ੍ਰਾਣਾਯਾਮ ਦੇ ਵਿੱਚ ਪੈਣ ਦੀ ਲੋੜ ਨਹੀਂ ਹੈ, ਤੇ ਤੁਸੀਂ ਸੰਗਤ ਕਰੋ, ਸੇਵਾ ਕਰੋ, ਸਿਮਰਨ ਕਰੋ, ਇਹ ਗੁਰੂ ਨਾਨਕ ਦੇ ਘਰ ਦਾ ਮਾਰਗ ਹੈ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਬੰਨੀ ਹੈ ਅੰਮ੍ਰਿਤਸਰ ਸਾਹਿਬ, ਉਦੋਂ ਫਿਰ ਗੁਰੂ ਮਹਾਰਾਜ ਜੀ ਨੇ ਇੱਕ ਸਿੱਖ ਭੇਜ ਕੇ ਸੰਗਲਾ ਦੀਪ ਪ੍ਰਾਣ ਸੰਗਲੀ ਗ੍ਰੰਥ ਵੀ ਮੰਗਵਾਇਆ ਸੀ, ਤੇ ਗੁਰੂ ਸਾਹਿਬ ਜੀ ਨੇ ਪ੍ਰਾਣ ਸੰਗਲੀ ਗ੍ਰੰਥ ਪੜ੍ਹ ਕੇ ਪਹਿਲਾਂ ਜਿਹਨੇ ਇਸ ਵਾਸਤੇ ਮੰਗਵਾਇਆ ਸੀ ਵੀ ਗੁਰੂ ਮਹਾਰਾਜ ਨੇ ਜੋ ਗੁਰੂ ਨਾਨਕ ਜੀ ਨੇ ਉਚਾਰਨ ਕੀਤਾ ਉਹ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰੀਏ, ਪਰੰਤੂ ਗੁਰੂ ਸਾਹਿਬ ਜੀ ਨੇ, ਗੁਰੂ ਅਰਜਨ ਦੇਵ ਜੀ ਨੇ ਸੋਚਿਆ ਵੀ ਅਸੀਂ ਜੇ ਪ੍ਰਾਣ ਸੰਗਲੀ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਦਿੱਤੀ ਤਾਂ ਸਿੱਖ ਇਹ ਕਰਨ ਲੱਗ ਜਾਣਗੇ, ਪ੍ਰਾਣਾਯਾਮ ਕਰਨ ਲੱਗ ਜਾਣਗੇ, ਹੁਣ ਕਲਯੁਗ ਦਾ ਸਮਾਂ ਤੇ ਸਰੀਰ ਨੂੰ ਬਿਮਾਰੀਆਂ ਲਾ ਲੈਣਗੇ ਤੇ ਨਾਮ ਵੱਲੋਂ ਬੇਮੁੱਖ ਹੋ ਜਾਣਗੇ, ਇਸ ਕਰਕੇ ਗੁਰੂ ਨਾਨਕ ਦੇ ਘਰ ਦਾ ਮਾਰਗ ਨਹੀਂ। ਗੁਰੂ ਜੀ ਨੇ ਪ੍ਰਾਣ ਸੰਗਲੀ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਨਹੀਂ ਸੀ ਕੀਤੀ, ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਅੰਮ੍ਰਿਤ ਸਰੋਵਰ ਦੇ ਵਿੱਚ ਹੀ ਫਿਰ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪ੍ਰਾਣ ਸੰਗਲੀ ਆਪਣਾ ਅੰਮ੍ਰਿਤ ਸਰੋਵਰ ਦੇ ਵਿੱਚ ਜਲ ਪ੍ਰਵਾਹ ਕਰ ਦਿੱਤੀ, ਕਈਆਂ ਨੇ ਫਿਰ ਉਹ ਕੁਛ ਵਰ ਕੇ ਫਿਰ ਚਲੋ ਚੁੱਕ ਲਏ। ਸੋ ਇਸ ਤੋਂ ਸਿੱਧ ਹੁੰਦਾ ਵੀ ਗੁਰੂ ਘਰ ਦੇ ਵਿੱਚ ਵੀ ਜੋ ਇਹ ਹੱਠ ਯੋਗ ਹੈ ਇਹ ਇਸ ਨੂੰ ਕੋਈ ਥਾਂ ਨਹੀਂ ਹੈ, ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਪਿਆਰ ਦੇ ਨਾਲ ਹੀ, ਪ੍ਰੇਮ ਦੇ ਨਾਲ ਹੀ ਜ਼ਰੂਰਤ ਹੈ, ਨਾਮ ਮਾਰ ਗਿਆ ਇਹ। ਸੋ ਪ੍ਰਾਣਾਯਾਮ ਦੀ ਜ਼ਰੂਰਤ ਨਹੀਂ ਆਪਣਾ ਹੈ, ਪ੍ਰਾਣਾ ਜਾਪ ਗੁਰੂ ਮਹਾਰਾਜ ਨੇ ਜ਼ਰੂਰ ਸਿਖਾਇਆ, ਜੋ ਤੁਸੀਂ ਸੁਣਿਆ ਸਾਸ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸਾਸ ਸਾਸ ਸਿਮਰੋ ਗੋਬਿੰਦ, ਸਵਾਸਾਂ ਦੇ ਨਾਲ ਨਾਮ ਜਪਣਾ, ਪ੍ਰਾਣਾ ਜਾਪਾ, ਪ੍ਰਾਣਾ ਦੇ ਵਿੱਚ ਜਾਪ ਪਾ ਦੇਣਾ, ਫੋਕੇ ਆਪਣਾ ਸਵਾਸਾਂ ਨੂੰ ਰੋਕਣਾ, ਰੇਚਕ ਖਿੱਚਣਾ, ਕੁੰਭਕ ਰੋਕਣਾ ਤੇ ਪੂਰਕ ਦੇਣਾ। ਸੋ ਗੁਰੂ ਸਾਹਿਬ ਜੀ ਨੇ ਇਹ ਆਪਣਾ ਜਿਹੜੇ ਹਨ ਪ੍ਰਾਣਾਯਾਮ ਦੇ ਇਹ ਤਿੰਨ ਤਰੀਕੇ ਹਨ, ਰੇਚਕ, ਪੂਰਕ ਤੇ ਕੁੰਭਕ। ਸੋ ਗੁਰੂ ਮਹਾਰਾਜ ਜੀ ਨੇ ਪ੍ਰਾਣ ਸੰਘ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਦਰਜ ਨਹੀਂ ਕੀਤੀ, ਸਿੱਖਾਂ ਨੂੰ ਕਰਨ ਤੋਂ ਮਨਾ ਕੀਤਾ ਤੇ ਨਾ ਮਾਰ ਕੇ ਸਿਖਾਇਆ, ਸਿਮਰਨ ਹੀ ਸਿਖਾਇਆ, ਨਾਮ ਜਪਣਾ ਹੀ ਸਿਖਾਇਆ ਤੇ ਹਾਂ ਸਵਾਸ ਸਵਾਸ ਨਾਮ ਜਪਣਾ ਹੈ। ਗੁਰੂ ਮਹਾਰਾਜ ਨੇ ਜ਼ਰੂਰ ਤਾਕੀਦ ਕੀਤੀ ਵੀ ਪ੍ਰਾਣਾਂ ਦੇ ਵਿੱਚ ਜਾਪ ਪਾ ਦਿਓ, ਸਿਮਰਨ ਕਰੋ, ਸਾਸ ਸਾਸ ਸਿਮਰੋ ਗੋਬਿੰਦ। ਹੁਣ ਆਪਾਂ ਦਾ ਸਵਾਸ ਅੰਦਰ ਨੂੰ ਜਾਂਦਾ, ਸਵਾਸ ਬਾਹਰ ਨੂੰ ਆਉਂਦਾ, ਕੋਸ਼ਿਸ਼ ਕਰੋ ਇਸ ਸਵਾਸ ਦੇ ਅੰਦਰ ਵਾਹੇ ਅੰਦਰ ਨੂੰ ਖਿੱਚਣ ਨੂੰ, ਗੁਰੂ ਵਾਹਿਗੁਰੂ ਨੂੰ ਛੱਡਣ, ਵਾਹਿਗੁਰੂ ਜਿਹੜਾ ਹੈ ਇਹਨੂੰ ਬਾਹਰ ਨੂੰ ਛੱਡਣ ਦੀ ਕੋਸ਼ਿਸ਼ ਕਰੋ, ਇਸ ਦੇ ਨਾਲ ਮਿਲਾਓ ਜਿਵੇਂ ਆਪਾਂ ਜਵਾਨ ਦੇ ਨਾਲ ਵਾਹਿਗੁਰੂ ਵਾਹਿਗੁਰੂ ਕਰਦੇ ਸੀ, ਸਵਾਸਾਂ ਨਾਲ ਕਰਨ ਦੀ ਕੋਸ਼ਿਸ਼ ਕਰੋ, ਵਾਹ ਗੁਰੂ ਇਹ ਹੁੰਦਾ ਵਾਹੇ ਅੰਦਰ ਨੂੰ ਸਵਾਸ ਨਾਲ ਖਿੱਚਣਾ ਤੇ ਗੁਰੂ ਸਵਾਸ ਦੇ ਨਾਲ ਬਾਹਰ ਨੂੰ ਛੱਡਣਾ। ਜਪੋ ਵਾਹੇ ਗੁਰੂ ਵਾਹ ਗੁਰੂ ਵਾਹ ਗੁਰੂ ਗੁਰੂ ਗੁਰੂ ਗੁਰੂ।

0: ਹੱਠ ਯੋਗ ਦੀ ਲੋੜ ਨਹੀਂ ਹੈ। ਜੋ ਕਰੇਗਾ ਹੌਲੀ ਹੌਲੀ ਹੌਲੀ ਹੌਲੀ ਸਹਿਜੇ ਸਹਿਜੇ ਉਸਦੇ ਸਵਾਸਾਂ ਦੇ ਵਿੱਚ ਆਪਣੇ ਆਪ ਨਾਮ ਚੜ੍ਹ ਜਾਂਦਾ। ਨਾਮ ਜੋ ਹੈ ਸਵਾਸਾਂ ਦੇ ਵਿੱਚ ਪ੍ਰਵੇਸ਼ ਕਰ ਦੇਵੇਗਾ। ਧੱਕਾ ਕਰਨ ਦੀ ਲੋੜ ਨਹੀਂ ਹੈ, ਹੱਠ ਯੋਗ ਦੀ ਤਾਂ ਲੋੜ ਹੀ ਨਹੀਂ ਹੈ। ਪਿਆਰ ਦੀ ਲੋੜ ਹੈ, ਸਬਰ ਦੀ ਲੋੜ ਹੈ, ਸੰਤੋਖ ਦੀ ਲੋੜ ਹੈ। ਸਬਰ ਸੰਤੋਖ ਨਾਲ ਸਹਿਜ ਮਤੇ ਸ਼ਾਂਤਮਈ ਸਹਿਜ ਮਾਰਗ ਹੌਲੀ ਹੌਲੀ ਜੋ ਜਵਾਨ ਨਾਲ ਜਪੇਗਾ, ਹੌਲੀ ਹੌਲੀ ਆਪਣਾ ਉਹੀ ਆਪਣਾ ਜਿਹੜਾ ਹੈ ਸ਼ਬਦ ਸਵਾਸਾਂ ਵਿੱਚ ਚਲਿਆ ਜਾਵੇਗਾ। ਜੇ ਕੋਈ ਮੂਲ ਮੰਤਰ ਵੀ ਜਪਦਾ ਤਾਂ ਵੀ ਉਹ ਜਿਹੜਾ ਹੈ ਸਵਾਸਾਂ ਵਿੱਚ ਚਲਿਆ ਜਾਂਦਾ ਹੈ। ਫਿਰ ਯੋਗੀ ਲੋਕ ਤੁਸੀਂ ਸੁਣਿਆ ਸੀ ਕੁੰਭਕ ਕਰਦੇ ਨੇ, ਕੁੰਭਕ ਨਾਮ ਹੈ ਰੋਕਣ ਦਾ, ਸਵਾਸ ਰੁਕਦਾ ਹੈ। ਜਿਹੜੇ ਸਿਮਰਨ ਕਰਦੇ ਹਨ, ਨਾਮ ਜਪਦੇ ਹਨ, ਜਵਾਨ ਨਾਲ ਜਪਣਗੇ, ਰਟਨ ਕਰਨਗੇ, ਕਰਦੇ ਜਾਣਗੇ, ਉਹਨਾਂ ਦੀ ਅਵਸਥਾ ਫਿਰ ਇਹ ਆਵੇਗੀ, ਸਵਾਸ ਸਵਾਸ ਨਾਮ ਜਪਣ ਦੀ ਆਵੇਗੀ। ਫਿਰ ਅਵਸਥਾ ਇਹ ਆਵੇਗੀ ਹੌਲੀ ਹੌਲੀ ਉਹਨਾਂ ਦੇ ਫਿਰ ਜਿਹੜੇ ਜਿਵੇਂ ਜਵਾਨ ਦੇ ਵਿੱਚ ਰਸ ਪੈਦਾ ਕਰ ਦਿੰਦਾ ਸਿਮਰਨ, ਇਸੇ ਤਰ੍ਹਾਂ ਸਵਾਸਾਂ ਦੇ ਵਿੱਚ ਵੀ ਜਿਵੇਂ ਸਵਾਸਾਂ ਦੀ ਰਗੜ ਪੈਦਾ ਹੋਵੇਗੀ, ਇਸ ਦੇ ਵਿੱਚ ਵੀ ਇੱਕ ਅਦਭੁਤ ਆਨੰਦ, ਅਦਭੁਤ ਪ੍ਰਕਾਸ਼, ਅਦਭੁਤ ਖਿੱਚ, ਅਦਭੁਤ ਰਸ ਪਰਮਾਤਮਾ ਦਾ ਨਾਮ ਪੈਦਾ ਕਰ ਦੇਵੇਗਾ। ਉਸ ਰਸ ਦੇ ਵਿੱਚ ਯੋਗੀ ਲੋਕ ਤਾਂ ਹੱਠ ਯੋਗ ਕਰਦੇ ਹਨ, ਸਵਾਸ ਨੂੰ ਰੋਕਦੇ ਹਨ, ਕਦੇ ਕੱਢਦੇ ਹਨ, ਕਾਫੀ ਕੁਛ ਹੱਠ ਯੋਗ ਕਰਨਾ ਪੈਂਦਾ। ਤੇ ਜਿਹੜੇ ਗੁਰਮੁਖ ਹੁੰਦੇ ਹਨ ਉਹਨਾਂ ਦੇ ਆਪਣੇ ਆਪ ਹੀ ਸਵਾਸ ਜਿਹੜੇ ਹਨ ਹੌਲੀ ਹੌਲੀ ਆਉਣਗੇ, ਹੌਲੀ ਹੌਲੀ ਜਾਣਗੇ। ਪਰ ਅਭਿਆਸੀ ਸਿਮਰਨ ਕਰਨ ਵਾਲਾ ਉਹ ਹੈ ਜੋ ਆਪਣੇ ਪ੍ਰਾਣਾਂ ਨੂੰ, ਆਪਣੇ ਸਵਾਸਾਂ ਨੂੰ ਆਪਣੀ ਮਰਜ਼ੀ ਨਾਲ ਚਲਾਉਂਦਾ। ਇਹ ਤਾਂ ਵੈਸੇ ਤਾਂ ਚੱਲ ਰਹੇ ਨੇ, ਜਿਸ ਦੇ ਇਹ ਸਵਾਸ ਪ੍ਰਾਣ ਆਪਣੇ ਵਸ ਵਿੱਚ ਹੋ ਜਾਂਦੇ ਹਨ। ਸਮਾਧੀ ਕੀ ਹੈ? ਜਦੋਂ ਇਹ ਪ੍ਰਾਣ ਮਨ ਵਿੱਚ ਲੀਨ ਹੋ ਜਾਂਦੇ ਹਨ, ਪ੍ਰਾਣ ਚੰਚਲ ਹਨ, ਪ੍ਰਾਣਾਂ ਦੀ ਸੰਗਤ ਕਰਕੇ ਮਨ ਵੀ ਚੰਚਲ ਹੋ ਗਿਆ। ਜਦੋਂ ਇਹ ਪ੍ਰਾਣ ਮਨ ਵਿੱਚ ਲੀਨ ਹੋ ਜਾਣ, ਮਨ ਬੁੱਧੀ ਵਿੱਚ ਤੇ ਬੁੱਧੀ ਆਤਮਾ ਵਿੱਚ ਤੇ ਆਤਮਾ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ, ਉਸ ਨੂੰ ਸਮਾਧੀ ਅਵਸਥਾ ਕਹਿੰਦੇ ਹਨ। ਬੋਲੋ ਸਤਨਾਮ। ਜਦੋਂ ਪ੍ਰਾਣ ਮਨ ਦੇ ਵਿੱਚ ਲੀਨ ਹੋ ਜਾਣ, ਮਨ ਬੁੱਧੀ ਦੇ ਵਿੱਚ, ਬੁੱਧੀ ਆਤਮਾ ਦੇ ਵਿੱਚ, ਆਤਮਾ ਪਰਮਾਤਮਾ ਦੇ ਵਿੱਚ ਲੀਨ ਹੋ ਜਾਵੇ, ਸਿਮਰਨ ਅਭਿਆਸ ਦੁਆਰਾ, ਇਕਾਗਰਤਾ ਦੁਆਰਾ ਜਦੋਂ ਇਹ ਅਵਸਥਾ ਆਉਂਦੀ ਹੈ, ਫਿਰ ਇਹ ਫਿਰ ਜਿਹੜੀ ਹੈ ਸਮਾਧੀ ਦੀ ਅਵਸਥਾ ਆਉਂਦੀ ਹੈ। ਬੋਲੋ
1: ਸਤਨਾਮ।
0: ਜਿੱਥੇ ਮਨ ਫੁਰਨੇ ਫੁਰਨੇ ਚਿੰਤਾਵਾਂ ਤਾਂ ਬਹੁਤ ਦੂਰ ਰਹਿ ਜਾਂਦੀਆਂ ਹਨ, ਫੁਰਨਾ ਵੀ ਜਿੱਥੇ ਨਹੀਂ ਉੱਠਦਾ। ਸੰਕਲਪ ਵਿਕਲਪ ਜੋ ਅਸੀਂ ਪਾਠ ਕਰਦੇ ਹਾਂ, ਵੈਸੇ ਬੈਠੇ ਵੀ ਹੁੰਦੇ ਹਾਂ, ਕਈ ਵਾਰ ਸੰਗਤ ਵਿੱਚ ਵੀ ਬੈਠੇ ਹਾਂ, ਫਿਰ ਵੀ ਸੰਕਲਪ ਫੁਰਨੇ ਫੁਰਨੇ ਆ ਹੀ ਜਾਂਦੇ। ਸੋਚੀ ਜਾਊਗਾ ਘਰ ਬਾਰੇ, ਹੋਰ ਕਿੰਨਾ ਕੁਛ ਸੋਚੀ ਜਾਂਦਾ ਹੈ। ਜੋ ਸਿਮਰਨ ਕਰਦਾ ਹੈ ਬਈ, ਪ੍ਰਾਣਾ ਜਾਪ ਕਰਦਾ ਹੈ, ਸਵਾਸ ਸਵਾਸ ਸਿਮਰਦਾ ਹੈ, ਤੇ ਉਸ ਦਾ ਆਪਣੇ ਪ੍ਰਾਣਾਂ ਤੇ ਮਨ ਤੇ ਫੁਰਨਿਆਂ ਤੇ ਕੰਟਰੋਲ ਹੋ ਜਾਂਦਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਐਵੇਂ ਨਹੀਂ ਕੋਈ ਕਰ ਸਕਦਾ ਮੈਂ ਮਨ ਨੂੰ ਕਾਬੂ ਕਰ ਲਾਂ, ਨਹੀਂ, ਮਨ ਕੋਈ ਪਕੜਿਆ ਨਹੀਂ ਜਾ ਸਕਦਾ। ਗੁਰੂ ਜੀ ਕਹਿੰਦੇ ਨੇ ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ, ਇਹ ਮਨ ਗੁਰੂ ਦੇ ਸ਼ਬਦ ਦੁਆਰਾ ਹੀ ਮੁੜੇਗਾ, ਗੁਰੂ ਦੇ ਸ਼ਬਦ ਦੁਆਰਾ ਹੀ ਰੁਕੇਗਾ, ਗੁਰੂ ਦੇ ਸ਼ਬਦ ਦੇ ਰਸ ਦੇ ਵਿੱਚ ਪੈ ਕੇ ਇਹ ਮਨ ਟਿਕੇਗਾ। ਸੁਖਣੀ ਸਾਹਿਬ ਚ ਗੁਰੂ ਜੀ ਕਹਿੰਦੇ ਨੇ ਜਿਉਂ ਮੰਦਨ ਮੰਦਰ ਕੋ ਥੰਮੈ ਥੰਮਨ ਤੇ ਗੁਰ ਕਾ ਸ਼ਬਦ ਮਨਾ ਅਸਤੰਭ। ਜਿਵੇਂ ਆਪਾਂ ਪਿੱਲਰ ਖੜਾ ਕਰਦੇ ਹਾਂ, ਉਸ ਦੇ ਉੱਤੇ ਛੱਤ ਟਿਕਦੀ ਹੈ, ਇਸੇ ਤਰ੍ਹਾਂ ਕਹਿੰਦੇ ਜੋ ਗੁਰੂ ਦੇ ਸ਼ਬਦ ਦੇ ਆਸਰੇ ਦੁਆਰਾ ਹੀ ਜੋ ਇਹ ਮਨ ਚੰਚਲ ਤੋਂ ਵੀ ਚੰਚਲ ਹੈ, ਬਹੁਤ ਇਸ ਦੀ ਤੀਬਰ ਗਤੀ ਹੈ, ਮਿੰਟਾਂ ਸਕਿੰਟਾਂ ਦੇ ਵਿੱਚ ਛਿਨਾਂ ਦੇ ਵਿੱਚ ਕਿਤੇ ਤੇ ਕਿਤੇ ਘੁੰਮਦਾ ਬੈਠਾ ਕਿਤੇ ਹੁੰਦਾ, ਸਰੀਰ ਕਰਕੇ ਫਿਰਦਾ ਕਿਤੇ ਹੈ, ਸੁੱਤਾ ਕਿਤੇ ਹੁੰਦਾ ਤੇ ਦੁਨੀਆਂ ਕੋਈ ਹੋਰ ਹੀ ਬਣਾਈ ਹੁੰਦੀ, ਇਤਨਾ ਮਨ ਚੰਚਲ ਹੈ, ਬਿਜਲੀ ਨਾਲੋਂ ਵੀ ਚੰਚਲ ਹੈ, ਇਹਦੀ ਗਤੀ ਬੜੀ ਤੇਜ਼ ਹੈ। ਉਹ ਹੋਰ ਕਿਸੇ ਤਰੀਕੇ ਨਾਲ ਨਹੀਂ ਪਕੜਿਆ ਜਾਵੇਗਾ, ਗੁਰੂ ਦੇ ਸ਼ਬਦ ਦੁਆਰਾ, ਇਹ ਸਿਮਰਨ ਦੁਆਰਾ ਹੀ ਪਕੜਿਆ ਜਾਏਗਾ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸਿਮਰਨ ਕਰਦਿਆਂ ਐਸੀ ਅਵਸਥਾ ਆ ਜਾਵੇਗੀ ਕਿ ਮਨ ਨਾ, ਜੇ ਮਨ ਨੂੰ ਕਹੋ ਵੀ ਜਾ ਤਾਂ ਵੀ ਨਹੀਂ ਜਾਵੇਗਾ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਕਿਉਂਕਿ ਮਨ ਰਸ ਚਾਹੁੰਦਾ ਹੈ, ਰਸਾਂ ਵਿੱਚ ਪਿਆ ਹੋਇਆ, ਜਦੋਂ ਇਹਨੂੰ ਸਿਮਰਨ ਦਾ ਸੱਚਾ ਰਸ ਮਿਲ ਗਿਆ, ਨਾਮ ਦਾ ਰਸ ਮਿਲ ਗਿਆ। ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ। ਕਹਿੰਦੇ ਸ਼ੱਕਰ ਮਿੱਠੀ ਹੈ, ਖੰਡ ਮਿੱਠੀ ਹੈ, ਗੁੜ ਮਿੱਠਾ ਹੈ, ਸ਼ਹਿਦ ਮਿੱਠਾ ਹੈ, ਪਰੰਤੂ ਪਰਮਾਤਮਾ ਦੇ ਨਾਮ ਦੇ ਬਰਾਬਰ ਨਹੀਂ ਕੋਈ ਚੀਜ਼ ਮਿੱਠੀ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀ ਵੈ।

0: ਅੰਮ੍ਰਿਤ ਨਾਮ ਨਿਧਾਨ ਹੈ, ਮਿਲ
1: ਪੀਵੋ ਭਾਈ।
0: ਪਰਮਾਤਮਾ ਦਾ ਨਾਮ ਕਹਿੰਦੇ ਇਤਨਾ ਮਿੱਠਾ ਹੈ, ਅੰਮ੍ਰਿਤ ਹੈ, ਅੰਮ੍ਰਿਤ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸੋ ਜਦੋਂ ਇਸ ਮਨ ਨੂੰ ਅੰਮ੍ਰਿਤ ਵਰਗਾ ਸਵਾਦ ਉਹ ਰਸ ਆ ਗਿਆ, ਫਿਰ ਇਹ ਕਿੱਥੇ ਜਾਵੇਗਾ? ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਜਿਉ ਮੰਦਰ ਕੋ ਥੰਮ ਹੈ ਥੰਮਨ, ਤਿਉ ਗੁਰ ਕਾ ਸ਼ਬਦ
1: ਮਨ ਹੈ ਅਸਥੰਮਨ।
0: ਜਿਵੇਂ ਪਿੱਲਰ ਇੱਕ ਸਪੋਰਟ ਜਿਹੜੀ ਹੈ ਛੱਤ ਨੂੰ ਰੋਕਦੀ ਹੈ, ਇਸੇ ਤਰ੍ਹਾਂ ਮਨ ਨੂੰ ਗੁਰੂ ਦਾ ਸ਼ਬਦ ਹੀ ਰੋਕ ਸਕਦਾ ਹੈ। ਬੋਲੋ ਉਂਝ ਨੀ ਕੋਈ ਮਨ ਨੂੰ ਟਿਕਾ ਸਕਦਾ, ਗੁਰੂ ਦੇ ਸ਼ਬਦ ਦੁਆਰਾ ਹੀ ਮਨ ਟਿਕੇਗਾ, ਗੁਰੂ ਦੇ ਸ਼ਬਦ ਦੁਆਰਾ ਹੀ ਮਨ ਬਸ ਵਿੱਚ ਆਵੇਗਾ। ਬੋਲੋ ਜੋ ਸਵਾਸ ਸਵਾਸ ਨਾਮ ਜਪਦੇ ਹਨ, ਜੋਗੀ ਲੋਕ ਤਾਂ ਹੱਠ ਨਾਲ ਕੁੰਭਕ ਕਰਦੇ ਨਾਲ ਰੁਕਦੇ ਹਨ ਕੁਛ ਮਿੰਟ ਗਿਣਤੀ, ਜੋ ਸਿਮਰਨ ਕਰਦੇ ਹਨ ਉਹਨਾਂ ਦਾ ਹੌਲੀ ਹੌਲੀ ਆਪਣੇ ਆਪ ਹੀ ਕੁੰਭਕ ਹੋਣ ਲੱਗ ਜਾਂਦਾ ਹੈ। ਨਾਭੀ ਸਥਾਨ ਦੇ ਵਿੱਚ ਜਾਂ ਤ੍ਰਿਕੁਟੀ ਸਥਾਨ ਦੇ ਵਿੱਚ ਇਸ ਨੂੰ ਕੈਵਲੀ ਕੁੰਭਕ ਕਹਿੰਦੇ ਹਨ। ਕੇਵਲੀ ਕੁੰਭਕ ਭਾਵ ਆਪਣੇ ਆਪ ਹੀ ਸਹਿਜ ਦੇ ਵਿੱਚ ਹੀ ਜਿਉਂ ਜਿਉਂ ਮਨ ਟਿਕਦਾ ਜਾਵੇਗਾ, ਸਵਾਸ ਟਿਕਦਾ ਜਾਵੇਗਾ, ਆਪਣੇ ਆਪ ਹੀ ਕੁੰਭਕ ਹੁੰਦਾ ਜਾਵੇਗਾ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਰਸ ਪੈਦਾ ਹੋਵੇਗਾ ਇਹ, ਪਰ ਹੁਣ ਇਸ ਨੂੰ ਜੇ ਕੋਈ ਸਮਝੇਗਾ, ਜੇ ਕੋਈ ਕਰੇਗਾ, ਇਸ ਰਸ ਵਿੱਚ ਅਪੜਿਆ ਹੋਵੇਗਾ ਤਾਂ ਉਹ ਇਸ ਗੱਲ ਨੂੰ ਸਮਝ ਸਕੇਗਾ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਇਸ ਵਾਸਤੇ ਸਾਨੂੰ ਕੀ ਕਰਨਾ ਪਵੇਗਾ? ਇਸ ਤਰ੍ਹਾਂ ਨੀ ਆਪਾਂ ਬੈਠ ਗਏ ਚੌਂਕੜਾ ਲਗਾ ਕੇ ਉਸ ਅਵਸਥਾ ਵਿੱਚ ਚਲਾ ਜਾਵਾਂਗੇ, ਨਹੀਂ। ਇਸ ਵਾਸਤੇ ਸਾਨੂੰ ਕੀ ਕਰਨਾ ਪਵੇਗਾ? ਕਮਾਈ ਕਰਨੀ ਪਵੇਗੀ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਨਾਮ ਜਪਣਾ ਪਵੇਗਾ ਅੰਮ੍ਰਿਤ ਵੇਲੇ, ਦੂਸਰਾ ਸਤਸੰਗਤ, ਇਹ ਵੀ ਇੱਕ ਅੰਮ੍ਰਿਤ ਵੇਲਾ ਹੈ, ਤੀਸਰਾ ਮਨੁੱਖਾ ਜਨਮ, ਇਹ ਵੀ ਸਾਰਾ ਅੰਮ੍ਰਿਤ ਵੇਲਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਜੋ ਮਨੁੱਖਾ ਜਨਮ ਦੇ ਸੰਗਤ ਵਿੱਚ ਅੰਮ੍ਰਿਤ ਵੇਲੇ ਜਾਂ ਰਾਤ ਦੇ ਵਕਤ ਜੋ ਵੀ ਸਮਾਂ ਇਹ ਨਾਮ ਜਪੇਗਾ, ਸਿਮਰਨ ਕਰੇਗਾ, ਇਸ ਦੀ ਕਮਾਈ ਕਰੇਗਾ, ਤੁਰਦਿਆਂ ਫਿਰਦਿਆਂ ਉੱਠਦਿਆਂ ਬਹਿੰਦਿਆਂ, ਇਹ ਜਾਣ ਕੇ ਵੀ ਸੰਸਾਰ ਸਭ ਝੂਠਾ ਹੈ, ਪਰਮਾਤਮਾ ਦਾ ਨਾਮ ਹੀ ਕੰਮ ਆਵੇਗਾ, ਕਿਉਂਕਿ ਸਾਰੀ ਬਾਣੀ ਇਹੀ ਕਹਿੰਦੀ ਹੈ ਵਾਰ ਵਾਰ ਵਾਰ ਵਾਰ। ਵੱਖਰੀ ਗੱਲ ਅਸੀਂ ਇਸ ਨੂੰ ਸਮਝਦੇ ਨਹੀਂ, ਸੁਣਦੇ ਨਹੀਂ, ਜਾਂ ਬਾਣੀ ਨੂੰ ਗੁਰੂ ਕਹਿੰਦੇ ਹਾਂ ਪਰੰਤੂ ਅਸੀਂ ਵਿਸ਼ਵਾਸ ਨਹੀਂ ਕਰਦੇ। ਸੋ ਇਸ ਕਰਕੇ ਜੋ ਇਹ ਕਮਾਈ ਕਰੇਗਾ, ਗੁਰੂ ਨਾਨਕ ਸਾਹਿਬ ਪਾਤਸ਼ਾਹ ਇੱਕ ਜਗ੍ਹਾ ਇਸ ਤਰ੍ਹਾਂ ਇਸ ਜਗ੍ਹਾ ਗਏ, ਮਰਦਾਨਾ ਕਹਿੰਦਾ ਮਹਾਰਾਜ ਕੁਛ ਖਾਣ ਵਾਸਤੇ ਨਹੀਂ ਮਿਲਦਾ ਹੈ, ਕੁਛ ਕਿਰਪਾ ਕਰੋ, ਮੈਨੂੰ ਬੜੀ ਭੁੱਖ ਸਤਾਉਂਦੀ ਹੈ। ਚੋਜੀ ਪ੍ਰੀਤਮ ਨੇ ਇੱਕ ਐਸਾ ਚੋਜ ਕੀਤਾ, ਉੱਥੇ ਨਦੀ ਵਗ ਰਹੀ ਹੈ, ਨਦੀ ਦੇ ਕੰਢੇ ਤੇ ਬੈਠੇ ਹਨ, ਇੱਕ ਬਹੁਤ ਸਾਰੇ ਫਲ ਟੁੱਟ ਟੁੱਟ ਕੇ ਨਦੀ ਵਿੱਚ ਡਿੱਗ ਰਹੇ ਹਨ, ਚੋ ਰਹੇ ਹਨ, ਉਹਨਾਂ ਵਿੱਚੋਂ ਰਸ ਚੋ ਰਿਹਾ ਹੈ। ਗੁਰੂ ਮਹਾਰਾਜ ਨੇ ਕਹਿਣਾ ਕੀਤਾ ਮਰਦਾਨਿਆਂ ਵੀ ਇਹ ਫਲ ਤੂੰ ਖਾ ਲੈ, ਪਰ ਲਾਲਚ ਨਾ ਕਰੀ, ਇਹ ਫਲ ਤੂੰ ਖਾ ਲੈ। ਤੇ ਜਦੋਂ ਮਰਦਾਨੇ ਨੇ ਜਨ ਸਾਖੀ ਵਿੱਚ ਆਉਂਦਾ ਹੈ ਇਹ ਲੇਖ, ਜਦੋਂ ਮਰਦਾਨੇ ਨੇ ਉਸ ਫਲਾਂ ਦੇ ਰਸ ਨੂੰ ਚੱਖਿਆ ਜਵਾਨ ਦੇ ਨਾਲ, ਮਰਦਾਨੇ ਦੀ ਕਈ ਦਿਨ ਸਮਾਧੀ ਨਹੀਂ ਖੁੱਲੀ। ਬੋਲੋ ਕਈ ਦਿਨ ਸਮਾਧੀ ਨਹੀਂ ਖੁੱਲੀ। ਕਈ ਦਿਨਾਂ ਬਾਅਦ ਜਦੋਂ ਮਰਦਾਨੇ ਨੂੰ ਸੋਝੀ ਆਈ, ਸਰੀਰਕ ਅਵਸਥਾ ਜਾਗਰਤ ਵਿੱਚ ਆਇਆ, ਪੁੱਛਣਾ ਕੀਤਾ ਮਹਾਰਾਜ ਧੰਨ ਹੈ, ਇਹ ਕਿਹੋ ਜਿਹਾ ਫਲ ਹੈ, ਇਹ ਆਪਾਂ ਇਹਦੇ ਬੀਜ ਨਾ ਲੈ ਜਾਈਏ, ਇਸ ਫਲ ਦੇ ਆਪਾਂ ਬੀਜ ਨਾ ਲੈ ਜਾਈਏ। ਭੋਲਾ ਮਰਦਾਨਾ ਕਹਿੰਦਾ ਹੈ ਵੀ ਆਪਾਂ ਉੱਥੇ ਜਾ ਕੇ ਤਲਵੰਡੀ ਵਿੱਚ ਬੀਜ ਦਿਆਂਗੇ, ਇੱਥੇ ਤਾਂ ਕੋਈ ਇਹਨੂੰ ਖਾਣ ਵਾਲਾ ਹੀ ਨਹੀਂ ਹੈ, ਇਹ ਤਾਂ ਐਵੇਂ ਅਜਾਈਂ ਨਦੀ ਵਿੱਚ ਵਗ ਰਿਹਾ ਹੈ, ਐਵੇਂ ਫਲ ਟੁੱਟ ਟੁੱਟ ਕੇ ਡਿੱਗੀ ਜਾ ਰਹੇ ਹਨ, ਐਵੇਂ ਰਸ ਚੋਰ ਅਜਾਈਂ ਜਾ ਰਿਹਾ। ਧੰਨ ਗੁਰੂ ਨਾਨਕ ਜੀ ਨੇ ਪਤਾ ਕੀ ਕਿਹਾ? ਧੰਨ ਗੁਰੂ ਨਾਨਕ ਜੀ ਕਹਿੰਦੇ ਨੇ ਨਹੀਂ ਮਰਦਾਨਿਆ, ਹੱਸ ਕੇ ਮੁਸਕਰਾ ਕੇ ਤੋਂ ਜੀ ਪ੍ਰੀਤਮ ਕਹਿੰਦੇ ਨੇ ਮਰਦਾਨਿਆ, ਇਹ ਆਮ ਫਲ ਨੇ, ਇਹ ਅਮਰ ਫਲ ਹੈ। ਬੋਲੋ ਜੋ ਤੂੰ ਚੱਖਿਆ ਇੰਨੇ ਦਿਨ ਬਾਅਦ, ਇਹ ਤੈਨੂੰ ਇਹ ਅੰਮ੍ਰਿਤ ਰਸ ਜੋ ਤੂੰ ਪੀਤਾ ਹੈ, ਇਹ ਨਾਮ ਰਸ ਹੈ। ਬੋਲੋ
1: ਸਤਨਾਮ,
0: ਇਹ ਇਸ ਤਰ੍ਹਾਂ ਨੀ ਮਿਲਦਾ ਜਿਵੇਂ ਤੂੰ ਕਹਿੰਦਾ ਜਾ ਕੇ ਕਿਤੇ ਬੀਜ ਬੀਜ ਦੀਏ। ਗੁਰੂ ਜੀ ਕਹਿੰਦੇ ਹਨ ਜਿਨ੍ਹਾਂ ਨੇ ਦੁਨੀਆਂ ਦੇ ਰਸਾਂ ਨੂੰ ਤਿਆਗ ਕੇ, ਹੇ ਭਾਈ ਮਰਦਾਨਾ, ਜਿਨ੍ਹਾਂ ਨੇ ਦੁਨੀਆਂ ਦੇ ਰਸਾਂ ਨੂੰ ਤਿਆਗ ਕੇ ਪਰਮਾਤਮਾ ਦੇ ਨਾਮ ਨੂੰ ਜਿਹੜੇ ਜਪਦੇ ਹਨ, ਇਹ ਰਸ ਤਾਂ ਉਹਨਾਂ ਦੀ ਰਸਨਾ ਤੇ ਜਾਂਦਾ ਹੈ। ਬੋਲੋ, ਇਹ ਰਸ ਉਹਨਾਂ ਦੀ ਰਸਨਾ ਤੇ ਜਾਂਦਾ ਹੈ ਜਿਹੜੇ ਸਵਾਸ ਸਵਾਸ ਪਰਮੇਸ਼ਰ ਦਾ ਨਾਮ ਜਪਦੇ ਨੇ। ਬੋਲੋ, ਜੋ ਸਵਾਸ ਸਵਾਸ ਪਰਮਾਤਮਾ ਦਾ ਸਿਮਰਨ ਕਰਦੇ ਹਨ ਮਰਦਾਨਿਆਂ, ਇਸ ਤਰ੍ਹਾਂ ਨੀ ਮਿਲਦਾ, ਇਹ ਰਸ ਉਹਨਾਂ ਦੀ ਰਸਨਾ ਤੇ ਜਾਂਦਾ ਜਿਨ੍ਹਾਂ ਨੇ ਦੁਨੀਆਂ ਦੇ ਰਸ ਤਿਆਗ ਦਿੱਤੇ ਹਨ ਪਰਮਾਤਮਾ ਵਾਸਤੇ, ਪਰਮਾਤਮਾ ਦੇ ਨਾਮ ਵਾਸਤੇ। ਅਲੂਣੀ ਸਿਰ ਚੱਟੀ ਹੈ ਜਿਨ੍ਹਾਂ ਨੇ ਆਖਣ ਔਖਾ ਸਾਚਾ ਨਾਮ ਜਪਿਆ ਹੈ। ਇਹ ਮਰਦਾਨਿਆ ਉਹਨਾਂ ਦੀ ਰਸਨਾ ਤੇ ਇਹ ਫਲ ਇਹ ਰਸ ਜਾਂਦਾ ਹੈ। ਬੋਲੋ ਜੋ ਸਵਾਸ ਸਵਾਸ ਪਰਮੇਸ਼ਰ ਜੀ ਦਾ ਆਰਾਧਨ ਕਰਦੇ ਹਨ, ਪਰਮਾਤਮਾ ਦੇ ਨਾਮ ਨੂੰ ਜਪਦੇ ਹਨ, ਇਹ ਰਸ ਉਹਨਾਂ ਦੀ ਰਸਨਾ ਤੇ ਜਾਂਦਾ ਹੈ ਤੇ ਉਹ ਇਸ ਰਸ ਨੂੰ ਪੀ ਕੇ ਮਸਤ ਹੋ ਜਾਂਦੇ ਨੇ। ਬੋਲੋ ਉਹਨਾਂ ਨੂੰ ਖਮਾਰੀ ਚੜ ਜਾਂਦੀ ਹੈ, ਦੁਨਿਆਵੀ ਭੁੱਖਾਂ ਸਾ ਮਿਟ ਜਾਂਦੀਆਂ ਹਨ। ਜਿਨ੍ਹਾਂ ਨੂੰ ਇਹ ਰਸ ਦਾ ਇੱਕ ਕਿਣਕਾ ਜਿਨ੍ਹਾਂ ਦੀ ਰਸਨਾ ਤੇ ਆਉਂਦਾ ਹੈ, ਸੋ ਜੋ ਪਰਮਾਤਮਾ ਦਾ ਨਾਮ ਜਪਦੇ ਹਨ।

ਜੀ ਕਹਿੰਦੇ ਹਨ ਪਰਮਾਤਮਾ ਦਾ ਨਾਮ ਅੰਮ੍ਰਿਤ ਨਿਧਾਨ ਹੈ। ਸੰਗਤ ਨਾਲ ਮਿਲ ਕੇ, ਗੁਰੂ ਨਾਲ ਮਿਲ ਕੇ, ਗੁਰਮੁਖਾਂ ਦੇ ਨਾਲ ਮਿਲ ਕੇ ਇਸ ਅੰਮ੍ਰਿਤ ਰਸ ਨੂੰ ਪੀਓ, ਫਿਰ ਕੀ ਹੋਏਗਾ? ਜਿਸ ਸਿਮਰਤ ਸੁਖ ਪਾਈ ਆ, ਇਹੋ ਜਿਹਾ ਸੁਖ ਮਿਲੇਗਾ। ਸਭ ਤਿਖਾ ਬੁਝਾਈ, ਤਿਖਾ ਨਾਮ ਹੈ ਪਿਆਸ ਦਾ, ਸਾਰੀਆਂ ਦੁਨੀਆਂ ਦੀਆਂ ਪਿਆਸਾਂ ਹੀ ਬੁਝ ਜਾਣਗੀਆਂ। ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਜਿਸ ਸਿਮਰਤ

0: ਸੋ ਗੁਰੂ ਜੀ ਕਹਿੰਦੇ ਹਨ ਮਰਦਾਨਿਆਂ ਹਾਂ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਦਾ ਸਿਮਰਨ ਕਰਦੇ ਹਨ, ਜੋ ਕਰਲਾ ਕਰਦੇ ਹਨ, ਕਮਾਈ ਕਰਦੇ ਹਨ, ਦੁਨਿਆਵੀ ਰਸਾਂ ਦਾ ਤਿਆਗ ਕਰਕੇ ਜੋ ਪਰਮਾਤਮਾ ਦਾ ਨਾਮ ਦਾ ਸਿਮਰਨ ਕਰਦੇ ਹਨ, ਇਹ ਰਸ ਉਹਨਾਂ ਦੀ ਜ਼ਬਾਨ ਤੇ ਜਾਂਦਾ ਹੈ। ਬੋਲੋ ਸੋ ਜਦੋਂ ਇਹ ਰਸ ਮਨ ਨੂੰ ਥੋੜਾ ਥੋੜਾ ਮਿਲ ਜਾਵੇ, ਫਿਰ ਮਨ ਕਿਉਂ ਨੀ ਟਿਕੇਗਾ? ਬੋਲੋ
1: ਸਤਨਾਮ।
0: ਸਿਮਰਨ ਜੋ ਸਾਧਨਾ ਦੀ ਪ੍ਰਾਰੰਭਤਾ ਵਿਚ ਸਤ ਸੰਗਤ ਆਪ ਜੀ ਨੇ ਸਰਵਣ ਕੀਤਾ ਸੀ ਨਾ, ਖੰਡ ਖੰਡ ਕਹਿਣ ਦੇ ਨਾਲ ਮੂੰਹ ਮਿੱਠਾ ਨੀ ਹੁੰਦਾ। ਕਈ ਲੋਕ ਕਹਿੰਦੇ ਹਨ ਖੰਡ ਖੰਡ ਕਹਿਣ ਦੇ ਨਾਲ ਮੂੰਹ ਮਿੱਠਾ ਨੀ ਹੁੰਦਾ, ਵਾਹਿਗੁਰੂ ਵਾਹਿਗੁਰੂ ਕਹਿਣ ਦੇ ਨਾਲ, ਵਾਹਿਗੁਰੂ ਵਾਹਿਗੁਰੂ ਕਹਿਣ ਦੇ ਨਾਲ ਭਾਈ ਜ਼ਬਾਨ ਹੀ ਪਵਿੱਤਰ ਨੀ ਹੁੰਦੀ, ਮਨ ਹੀ ਪਵਿੱਤਰ ਨੀ ਹੁੰਦਾ, ਮਨ ਵਿਚ ਪਰਮੇਸ਼ਰ ਆ ਕੇ ਵਸ ਜਾਂਦਾ ਹੈ। ਬੋਲੋ ਕੌਣ ਕਹਿੰਦੇ ਹਨ? ਗੁਰੂ ਜੀ ਕਹਿੰਦੇ ਹਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਹਨ, ਬਾਣੀ ਕਹਿੰਦੀ ਹੈ। ਸੋ ਪਰਮਾਤਮਾ ਦਾ ਨਾਮ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਹੇ ਪਰਮੇਸ਼ਰ ਹੇ ਵਾਹਿਗੁਰੂ ਤੇਰਾ ਨਾਮ ਅੰਮ੍ਰਿਤ ਹੈ। ਸੋ ਨਾਮ ਨੂੰ ਜਪਣਾ ਫਿਰ ਕੀ ਹੋਇਆ? ਅੰਮ੍ਰਿਤ ਪੀਣਾ ਹੋਇਆ। ਬੋਲੋ ਨਾਮ ਨੂੰ ਜਪਣਾ ਕੀ ਹੈ? ਅੰਮ੍ਰਿਤ ਪੀਣਾ ਹੈ। ਜੇ ਕੋਈ ਅੰਮ੍ਰਿਤ ਪੀਂਦਾ ਹੋਵੇ ਫਿਰ ਉਸਦਾ ਮਨ ਨਾ ਟੇਕੇ ਕਿਵੇਂ ਹੋ ਸਕਦਾ? ਜੇ ਅਸੀਂ ਨਾਮ ਨੂੰ ਅੰਮ੍ਰਿਤ ਸਮਝਾਂਗੇ, ਅੰਮ੍ਰਿਤ ਜਾਣ ਕੇ ਪੀਵਾਂਗੇ, ਫਿਰ ਜ਼ਬਾਨ ਦੇ ਨਾਲ ਵਹਿਗੁਰੂ ਵਹਿਗੁਰੂ ਕਰਨਾ ਕੀ ਹੋਇਆ ਭਾਈ? ਅੰਮ੍ਰਿਤ ਪੀਣਾ। ਬੋਲੋ ਕਰਾਂਗੇ ਜੇ ਅਸੀਂ ਕੁਛ ਸਮਾਂ ਕੱਢਾਂਗੇ, ਪੰਜ ਮਿੰਟ ਦਾ ਹੀ ਤੁਸੀਂ ਸੁਣਿਆ, ਪੰਜ ਮਿੰਟ ਹੀ ਨਾਮ ਜਪਣ ਦਾ ਕੀ ਫਲ ਹੈ ਭਾਈ? ਸੁਣਿਆ ਨਾ ਕਿਤਨਾ ਵੱਡਾ ਖਜ਼ਾਨਾ। ਜੂਲੀਆ ਦੀ ਰੂਹ ਕਹਿੰਦੀ ਹੈ ਤੂੰ ਆ ਕੇ ਵੇਖੇਂਗਾ ਕਿੱਡਾ ਵੱਡਾ ਖਜ਼ਾਨਾ ਇਕੱਠਾ ਕੀਤਾ ਹੈ ਤੂੰ, ਜੇ ਤੂੰ ਪੰਜ ਮਿੰਟ ਹੀ ਪਰਮਾਤਮਾ ਦਾ ਨਾਮ ਜਪੇਂਗਾ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸੋ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ ਭਾਈ। ਉਂਝ ਤਾਂ ਮਹਾਰਾਜ ਜੀ ਕਹਿੰਦੇ ਨੇ ਕਿਤਨਾ ਨਾਮ ਜਪਣਾ? ਦਿਨ ਰਾਤੀ ਆਰਾਧੋ ਪਿਆਰੋ ਨਿਮਖ ਨਾ ਕੀਜੈ, ਉਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨਕੈ। ਉਠਦੇ ਵੀ ਤੁਰੇ ਫਿਰਦੇ ਵੀ ਬਹਿੰਦਿਆਂ ਵੀ ਗੱਪਾਂ ਛੱਪਾਂ ਨਿੰਦਾ ਚੁਗਲੀ ਤੋਂ ਬਚ ਕੇ, ਕਹਿੰਦੇ ਪਰਮਾਤਮਾ ਦਾ ਨਾਮ ਜਪੋ ਜੋ ਨਿੰਦਾ ਚੁਗਲੀ ਗੱਪਾਂ ਛੱਪਾਂ ਵਿਚ ਸਮਾਂ ਬਰਬਾਦ ਕਰਦੇ ਹੋ, ਪਰਮਾਤਮਾ ਦਾ ਨਾਮ ਜਪੋ, ਬਹਾਨੇ ਨਾ ਕਰੋ। ਬੋਲੋ
1: ਸਤਨਾਮ ਸ੍ਰੀ
0: ਵਾਹਿਗੁਰੂ। ਸਾਨੂੰ ਤਾਂ ਜੀ ਨਾਮ ਜਪਣ ਵਾਸਤੇ ਵਿਹਲੇ ਨੀ ਮਿਲਦਾ, ਨਾਮ ਜਪਣ ਵਾਸਤੇ ਟਾਈਮ ਹੀ ਨੀ ਮਿਲਦਾ। ਗੁਰੂ ਜੀ ਕਹਿੰਦੇ ਭਾਈ ਦੁਨੀਆਂ ਵਿਚ ਆਈ ਇਸ ਵਾਸਤੇ ਹਾਂ, ਤੇ ਨਾਮ ਕਿਵੇਂ ਨੀ ਜਪ ਸਕਦੇ? ਬੰਦਾ ਤੁਰਿਆ ਫਿਰਦਾ ਵੀ ਜਪ ਸਕਦਾ ਹੈ, ਬੈਠਾ ਵੀ ਜਪ ਸਕਦਾ ਹੈ, ਪਿਆ ਤੱਕ ਵੀ, ਉਠਤ ਬੈਠਤ ਸੋਵਤ ਨਾਮ, ਗੁਰੂ ਜੀ ਕਹਿੰਦੇ ਸੁੱਤਿਆਂ ਪਿਆ ਵੀ। ਬੋਲੋ ਉਠਦਿਆਂ ਵੀ ਬੈਠਦਿਆਂ ਵੀ ਤੁਰਿਆ ਫਿਰਦਿਆਂ ਵੀ ਚੌਂਕੜਾ ਲਗਾ ਕੇ ਵੀ ਸਹਿਜ ਆਸਣ ਤੇ ਬੈਠਿਆਂ ਵੀ, ਇਹ ਜੋ ਆਪਾਂ ਸਾਧਨਾ ਕਰਦੇ ਹਾਂ ਘੜੀ ਬੈਠਦੇ ਹਾਂ, ਇਹ ਤਾਂ ਇੱਕ ਅੰਮ੍ਰਿਤ ਵੇਲਾ, ਇਹ ਤਾਂ ਇੱਕ ਇਸ ਤਰ੍ਹਾਂ ਹੈ ਜਿਵੇਂ ਕਲੋਕ ਨੂੰ ਚਾਬੀ ਦੇਈ ਦੀ ਹੁੰਦੀ ਹੈ। ਕਲੋਕ ਨੂੰ ਚਾਬੀ ਦਿੱਤੀ, 24 ਘੰਟੇ ਉਹ ਆਪਣੇ ਆਪ ਐਟੋਮੈਟਿਕਲੀ ਚੱਲਦਾ ਰਹੇਗਾ, ਉਸ ਨੂੰ ਫਿਰ 24 ਘੰਟੇ ਬਾਅਦ ਚਾਬੀ ਦੇਣ ਦੀ ਲੋੜ ਪੈਂਦੀ ਹੈ। ਇਸੇ ਤਰ੍ਹਾਂ ਹੀ ਜੋ ਅੰਮ੍ਰਿਤ ਵੇਲਾ ਜਾਂ ਸੰਗਤ ਵਿਚ ਬੈਠ ਕੇ ਨਾਮ ਜਪਣਾ, ਇਹ ਹੈ ਚਾਬੀ ਲਾਉਣੀ। ਬੋਲੋ
1: ਸਤਨਾਮ।
0: ਫਿਰ ਦਿਨ ਰਾਤ ਆਪਣੇ ਆਪ ਹੀ ਨਾਮ ਉਸ ਤੋਂ ਜਪਿਆ ਜਾਵੇਗਾ, ਉਸਦਾ ਸਵਾਸ। ਗੁਰੂ ਜੀ ਕਹਿੰਦੇ ਇੱਕ ਸਵਾਸ ਵੀ ਖਾਲੀ ਨਾ ਜਾਣ ਦਿਓ, ਜੇ ਨਾਮ ਤੋਂ ਬਿਨਾਂ ਸਵਾਸ ਵੀ ਖਾਲੀ ਚਲੇ ਗਏ, 24,000 ਸਵਾਸ ਦਿਨ ਰਾਤ ਕਰਕੇ ਆਉਂਦੇ ਹਨ, ਉਹ ਤਾਂ ਫਿਰ ਵਿਅਰਥ ਚਲੇ ਗਏ। ਸੋ ਜੋ ਚੌਂਕੜਾ ਲਗਾ ਕੇ ਇਕਾਗਰ ਚਿੱਤ ਹੋ ਕੇ ਬੈਠਣਾ, ਕਮਾਈ ਕਰਨੀ, ਇਹ ਹੈ ਚਾਬੀ ਲਗਾਉਣੀ। 2 ਘੰਟੇ 2.5 ਘੰਟੇ ਘੰਟਾ ਡੇਢ ਘੰਟਾ ਜਿਤਨੀ ਵੀ ਕਿਸੇ ਦੀ ਸਮਰੱਥਾ, 5 ਮਿੰਟ ਤੋਂ ਹੀ ਸ਼ੁਰੂ ਹੋ ਕੇ, 5 ਮਿੰਟ ਤੋਂ। 5 ਮਿੰਟ ਨਾਮ ਜਪਣਾ ਕੀ ਔਖਾ ਹੈ? 5 ਮਿੰਟ ਤੋਂ 10 ਮਿੰਟ ਹੋ ਜਾਏਗਾ, 15 ਮਿੰਟ ਹੋ ਜਾਣਗੇ, 20 ਹੋ ਜਾਣਗੇ, ਅੱਧਾ ਘੰਟਾ ਹੋ ਜਾਵੇਗਾ, 5 ਮਿੰਟ। ਸੋ ਇਹ ਹੈ ਚਾਬੀ ਲਗਾਉਣੀ, ਤੇ ਚਾਬੀ ਲਗਾਈ ਫਿਰ ਕਲਾਕ ਆਪਣੇ ਆਪ ਚੱਲਦਾ ਰਹੇਗਾ। ਸੰਗਤ ਵਿਚ ਬੈਠ ਕੇ ਅਸੀਂ ਚਾਬੀ ਲਗਾਉਣੀ ਹੈ ਭਾਈ, ਸਿਮਰਨ ਦੀ, ਨਾਮ ਦੀ, ਜੋ ਇਹ ਬੈਠ ਕੇ ਸਵਾਸਾਂ ਦੀ ਚਾਬੀ। ਜੇ ਵੈਸੇ ਕੋਈ ਸੋਚੇ ਵੀ ਆਪਣੇ ਆਪ ਨਹੀਂ, ਆਪਣੇ ਆਪ ਨਹੀਂ, ਚਾਬੀ ਦੇਣੀ ਪਏਗੀ, ਸਤਸੰਗਤ ਕਰਨੀ ਪਵੇਗੀ, ਬੈਠ ਕੇ ਨਾਮ ਜਪਣਾ ਪਵੇਗਾ, ਫਿਰ ਤੁਰਦਿਆਂ ਫਿਰਦਿਆਂ ਜਪ ਸਕਦਾ, ਵੈਸੇ ਗੱਲਾਂ ਬਾਤਾਂ ਦੇ ਨਾਲ ਨਹੀਂ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨਕੈ। ਕਹਿੰਦੇ ਜਨਾਂ ਦਾ ਤਾਂ ਕੰਮ ਇਹੀ ਹੈ, ਸਿੱਖਾਂ ਦਾ, ਸੇਵਕਾਂ ਦਾ, ਜੋ ਮਨੁੱਖ ਹੈ ਉਸਦਾ ਕੰਮ ਇਹੀ ਹੈ ਪਰਮਾਤਮਾ ਦਾ ਨਾਮ ਜਪਣਾ। ਜੇ ਤੂੰ ਇਹ ਕੰਮ ਨੂੰ ਛੱਡ ਕੇ ਦੂਸਰੇ ਕੰਮ ਕਰਨੇ ਹਨ, ਪਰੰਤੂ ਇਹਨੂੰ ਛੱਡ ਕੇ ਨਹੀਂ, ਜਪਦੇ ਹੋਏ ਹੀ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਗੁਰਮੁਖ ਪਿਆਰੇ ਮਹਾਂਪੁਰਸ਼ ਕਿਤਨੇ ਹੋਏ ਹਨ, ਹਲ ਵਾਹੁੰਦੇ ਵੀ ਨਾਮ ਜਪਦੇ, ਕਾਰ ਵਿਹਾਰ ਕਰਦੇ ਵੀ ਨਾਮ ਜਪਦੇ, ਅਸੀਂ ਤਾਂ ਫਿਰ ਇਹ ਸਾਡੇ ਬਹਾਨੇ ਹਨ ਵੀ ਅਸੀਂ ਨਾਮ ਜਪਣ ਵਾਸਤੇ ਵਿਹਲ ਨਹੀਂ ਮਿਲਦਾ, ਸਾਨੂੰ ਟਾਈਮ ਨਹੀਂ ਮਿਲਦਾ ਜੀ। ਨਹੀਂ, ਬੰਦਾ ਕਿਵੇਂ ਵੀ ਨਾਮ ਜਪਦਾ ਹੈ, ਘਰੋਂ ਤੁਰਦਾ ਹੈ ਤਾਂ ਫਿਰ ਆਪਣਾ ਕੋਈ ਕਿਤੇ ਪਹੁੰਚਦਾ, ਦਫ਼ਤਰ ਜਾਂਦਾ, ਡਿਊਟੀ ਤੇ ਜਾਂਦਾ, ਰਸਤੇ ਵਿੱਚ ਵਿਹਲਾ ਟਾਈਮ ਹੁੰਦਾ, ਉਸ ਸਮੇਂ ਵੀ ਉਹ ਨਾਮ ਜਪ ਸਕਦਾ ਹੈ। ਜਿਸ ਸਮੇਂ ਮਾਈਆਂ ਬੀਬੀਆਂ ਖਾਣਾ ਬਣਾਉਂਦੀਆਂ ਹਨ ਉਸ ਸਮੇਂ ਵੀ ਨਾਮ ਜਪ ਸਕਦੀਆਂ ਹਨ। ਵੱਖਰੀ ਗੱਲ ਹੈ ਜੋ ਗੱਪਾਂ ਤੋਂ ਬਚਣ, ਨਿੰਦਾ ਚੂਲੀ ਤੋਂ ਬਚਣ, ਬਹੁਤ ਸਾਰੇ ਸਤਸੰਗੀ ਖਵਾਉਣ ਵਾਲੇ ਸੰਗਤ ਵਿੱਚ ਆ ਕੇ ਭਾਈ ਗੱਪਾਂ ਛੱਪਾ ਮਾਰੀ ਜਾਂਦੇ ਹਨ। ਸੋ ਇਸ ਕਰਕੇ ਅਸੀਂ ਜਵਾਨ ਨੂੰ ਪਰਮਾਤਮਾ ਦੇ ਨਾਮ ਵਿੱਚ ਲਗਾਉਣਾ, ਪਰਮਾਤਮਾ ਦੇ ਨਾਮ ਦੀ ਮਹਿਮਾ ਆਪਣੇ ਹਿਰਦੇ ਵਿੱਚ ਵਸਾਉਣੀ ਹੈ, ਬੋਲੋ। ਕਿਉਂਕਿ ਤਾਂ ਹੀ ਜਪਾਂਗੇ ਜੇ ਸਾਨੂੰ ਨਾਮ ਤੇ ਵਿਸ਼ਵਾਸ ਹੀ ਨਹੀਂ ਆਵੇਗਾ, ਪਿਆਰ ਹੀ ਨਹੀਂ ਆਵੇਗਾ, ਸ਼ਰਧਾ ਨਹੀਂ ਆਵੇਗੀ, ਅਸੀਂ ਨਾਮ ਕਿਵੇਂ ਜਪਾਂਗੇ। ਜੇ ਸਾਨੂੰ ਪਤਾ ਹੋਵੇਗਾ ਨਾਮ ਕਿਤਨਾ ਉੱਚਾ ਹੈ, ਕਿਤਨਾ ਪਵਿੱਤਰ ਹੈ, ਇਸ ਨੂੰ ਜਪਣ ਦੇ ਨਾਲ ਕਿੰਨੇ ਫਲ ਮਿਲਦੇ ਨੇ, ਆਪਾਂ ਇਸੇ ਮਨ ਸਾਧਨਾ ਕੈਂਪ ਕਿਉਂ ਲਗਾ ਰਹੇ ਹਾਂ, ਇਸੇ ਵਾਸਤੇ ਵੀ ਨਾਮ ਕਿਵੇਂ ਜਪਣਾ ਹੈ, ਨਾਮ ਜਪਣ ਦੇ ਕੀ ਫਲ ਹੁੰਦੇ ਹਨ, ਨਾਮ ਜਪਣ ਨਾਲ ਮਨ ਕਿਵੇਂ ਟਿਕਾਈਦਾ ਹੈ, ਨਾਮ ਜਪਣ ਦੀ ਕੀ ਅਵਸਥਾ ਹੁੰਦੀਆਂ ਹਨ। ਆਪਾਂ ਇੱਕ ਪ੍ਰੋਗਰਾਮ ਦੇ ਵਿੱਚ ਤਾਂ ਸਾਰਾ ਕੁਛ ਨਹੀਂ ਕਰ ਸਕਦੇ, ਤੇ ਨਾਮ ਜਪਣ ਦੇ ਨਾਲ ਕਿਹੜੀਆਂ ਅਵਸਥਾਵਾਂ ਪ੍ਰਾਪਤ ਹੁੰਦੀਆਂ ਹਨ, ਬੋਲੋ।
1: ਸਤਨਾਮ ਸ੍ਰੀ ਵਾਹਿਗੁਰੂ।
0: ਕਿਉਂ ਗੁਰੂ ਜੀ ਵਾਰ ਵਾਰ ਇਸ ਗੱਲ ਤੇ ਜ਼ੋਰ ਦਿੰਦੇ ਹਨ, ਬਾਣੀ ਦੇ ਵਿੱਚ ਵਾਰ ਵਾਰ ਇਸੇ ਗੱਲ ਤੇ ਜ਼ੋਰ ਦਿੰਦੇ ਹਨ ਕਿ ਨਾਮ ਜਪੋ, ਨਾਮ ਜਪੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਕਹਿੰਦੇ ਹਨ, ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੈਂ। ਜੇ ਕੋਈ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ, ਸ਼ਬਦ ਵਿੱਚ ਖੋਜੋ, ਬੋਲੋ।
1: ਸਤਨਾਮ ਸ੍ਰੀ ਵਾਹਿਗੁਰੂ।
0: ਸ਼ਬਦ ਦੁਆਰਾ ਆਪਣੇ ਆਪੇ ਦੀ ਖੋਜ ਕਰੋ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ ਗੁਰੂ ਪਾਰ ਉਤਾਰਨ। ਪਰਮਾਤਮਾ ਨੂੰ ਕੋਈ ਮਿਲਣਾ ਚਾਹੁੰਦਾ ਹੈ, ਕਿੱਥੇ ਜਾ ਕੇ ਮਿਲੇਗਾ? ਕਿਤੇ ਨਹੀਂ ਮਿਲਣਾ ਉਸਨੇ, ਦੁਨੀਆਂ ਵਿੱਚ ਨਹੀਂ ਮਿਲਣਾ, ਪਹਾੜਾਂ ਜੰਗਲਾਂ ਵੇਲਾ ਚ ਨਹੀਂ ਮਿਲਣਾ, ਕਿਤੇ ਨਹੀਂ ਮਿਲਣਾ, ਕਿੱਥੇ ਮਿਲੇਗਾ? ਜੋ ਕਰੋ ਕੋ ਮਿਲਵੋ ਚਾਹੇ ਖੋਜ ਸ਼ਬਦ ਮਹਿਲੇ, ਸ਼ਬਦ ਵਿੱਚ ਮਿਲੇਗਾ, ਸ਼ਬਦ ਦੀ ਖੋਜ ਕਰੋ। ਗੁਰੂ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਹਨ। ਸੋ ਇਸ ਕਰਕੇ ਇਸ ਨਾਮ ਨੂੰ ਜਵਾਨ ਦੁਆਰਾ, ਸਵਾਸਾਂ ਦੁਆਰਾ ਜਪੋ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵ

0: ਜੋ ਗੁਰਮੁਖ ਹੁੰਦੇ ਹਨ ਭਾਈ ਨਾਮ ਜਪਦੇ ਹਨ ਜ਼ਬਾਨ ਦੇ ਨਾਲ, ਫਿਰ ਉਹਨਾਂ ਦੀ ਸਵਾਸਾਂ ਦੀ ਮਾਲਾ ਬਣ ਜਾਂਦੀ ਹੈ, ਫਿਰ ਉਹਨਾਂ ਦੇ ਜੋ ਸਿਮਰਨ ਹੈ ਨਾਮ ਹੈ ਸੁਰਤੀ ਵਿੱਚ ਹੀ ਬੈਠ ਜਾਂਦਾ ਹੈ, ਫਿਰ ਆਪਣੇ ਜਿਤਨੇ ਵੀ ਪੋਰ ਹਨ ਸਰੀਰ ਦੇ ਰੋਮ ਹਨ ਕਿਤਨੇ ਹਨ ਕਰੋੜਾਂ ਹਨ, ਜਿਵੇਂ ਆਪਾਂ ਕਿਸੇ ਟਿਊਬ ਦੇ ਵਿੱਚ ਹਵਾ ਭਰੀ ਹੋਵੇ ਨਾ ਉਸ ਨੂੰ ਦੱਬ ਦਈਏ ਇੱਕ ਪਾਸੇ ਪ੍ਰੈਸ਼ਰ ਮਾਰੀਏ ਜਿੱਥੋਂ ਉਹ ਲੀਕ ਕਰੇਗੀ ਉੱਥੋਂ ਪਾਣੀ ਨਿਕਲੇਗਾ। ਇਸੇ ਤਰ੍ਹਾਂ ਹੀ ਜੋ ਆਪਣਾ ਨਾਭੀ ਦੇ ਵਿੱਚ ਤ੍ਰਿਕੁਟੀ ਦੇ ਵਿੱਚ ਸਵਾਸ ਨੂੰ ਫਿਰ ਜਦੋਂ ਆਪਣੇ ਆਪ ਸਵਾਸ ਰੁਕਦਾ ਰੋਕਣ ਦੀ ਜ਼ਰੂਰਤ ਨਹੀਂ, ਹੱਠ ਯੋਗ ਕਰਨ ਦੀ ਲੋੜ ਨਹੀਂ ਹੈ। ਕਈ ਆਪਣਾ ਕਈ ਤਰ੍ਹਾਂ ਦਾ ਔਖਾ ਨੁਕਸਾਨ ਹੁੰਦਾ, ਸਿਮਰਨ ਵਿੱਚ ਜੀ ਜ਼ੋਰ ਲਾਉਣਾ ਚਾਹੀਦਾ, ਹੱਠ ਨਹੀਂ ਕਰਨਾ ਚਾਹੀਦਾ, ਹੱਠ ਦੀ ਲੋੜ ਹੀ ਨਹੀਂ ਪੈਂਦੀ ਹੈ, ਵਾਹਿਗੁਰੂ ਤਾਂ ਆਪਣੇ ਆਪ ਹੀ ਮਿਲਦਾ ਹੈ। ਸੋ ਜਦੋਂ ਉਹ ਸਵਾਸ ਸਿਮਰਨ ਦੇ ਰਸ ਵਿੱਚ ਆ ਕੇ ਮਨ ਰੁਕਦਾ ਹੈ, ਸਵਾਸ ਰੁਕੇਗਾ, ਜਿਵੇਂ ਟਿਊਬ ਨੂੰ ਬੰਦ ਕਰਨ ਦੇ ਨਾਲ ਪ੍ਰੈਸ਼ਰ ਨਿਕਲਦਾ, ਇਸੇ ਤਰ੍ਹਾਂ ਇਹਨਾਂ ਰੋਮਾਂ ਦੇ ਵਿੱਚੋਂ ਵੀ ਜਿਵੇਂ ਹਵਾ ਨਿਕਲਦੀ ਹੈ, ਇਸੇ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਦੀ ਧੁਨੀ ਨਿਕਲੇਗੀ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਮਹਾਰਾਜਾ ਨਾਭਾ ਬਾਬਾ ਹਰਜੋਤ ਸਿੰਘ ਜਿਨ੍ਹਾਂ ਦੀ ਸਾਖੀ ਤੁਸੀਂ ਇੱਕ ਦੀਵਾਨ ਵਿੱਚ ਸੁਣੀ ਸੀ, ਬਾਬਾ ਜੱਸਾ ਸਿੰਘ ਪਟਿਆਲਾ ਜਿਨ੍ਹਾਂ ਦੇ ਮਹਾਂਪੁਰਸ਼ ਬਾਬਾ ਹਰਜੋਤ ਸਿੰਘ ਤੇ ਮਹਾਰਾਜਾ ਨਾਭਾ ਸਰੀਰ ਛੱਡਣ ਲੱਗੇ, ਉਸਦੇ ਅੱਖਾਂ ਵਿੱਚ ਪਾਣੀ ਆ ਗਿਆ। ਪੁੱਛਦੇ ਹਨ ਵੀ ਮਹਾਰਾਜਾ ਕਿਉਂ, ਤੁਸੀਂ ਕੋਈ ਦੁੱਖ ਹੈ ਤੁਹਾਨੂੰ? ਕਹਿੰਦੇ ਨਹੀਂ, ਇਹ ਤਾਂ ਸ਼ੁਕਰਾਨੇ ਦੇ ਹੰਝੂ ਹਨ। ਬੋਲੋ
1: ਸਤਨਾਮ।
0: ਕਹਿੰਦੇ ਮੇਰੇ ਮਨ ਵਿੱਚ ਬਹੁਤ ਹੀ ਖਾਹਿਸ਼ ਸੀ ਵੀ ਜੇ ਇਹਨਾਂ ਅੱਖਾਂ ਦੇ ਨਾਲ ਕਿਤੇ ਮੈਂ ਗੁਰੂ ਨਾਨਕ ਦੇ ਦਰਸ਼ਨ ਕਰ ਲੈਂਦਾ, ਮੈਨੂੰ ਉਸ ਸਮੇਂ ਜਨਮ ਮਿਲਦਾ। ਬੋਲੋ
1: ਸਤਨਾਮ।
0: ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸਾਂ ਗੁਰੂਆਂ ਦਾ ਸਰੂਪ ਹੈ। ਕਹਿੰਦੇ ਜੋ ਬਾਬਾ ਹਰਜੀਤ ਸਿੰਘ ਜੀ ਹਨ, ਜੋ ਮੈਂ ਇਹਨਾਂ ਦੇ ਦਰਸ਼ਨ ਕੀਤੇ ਹਨ, ਬਾਬਾ ਹਰਜੀਤ ਸਿੰਘ ਜੀ ਸੰਗਤ ਕੀਤੀ ਹੈ, ਮੈਂ ਦੇਖਿਆ

0: ਦਸ ਦਸ ਸਾਲ ਵੀਹ ਵੀਹ ਸਾਲ ਕਮਾਈ ਕਰਦੇ ਬੀਤ ਗਏ। ਦੇਖੋ ਗੁਰਮੁਖ ਮਹਾਰਾਜ ਕਹਿੰਦੇ ਹਨ ਕਿਤਨੀ ਉੱਚੀ ਅਵਸਥਾ, ਕਿਤਨੇ ਨਾਮ ਜਪ ਤੱਕ ਕਿੱਥੇ ਪਹੁੰਚ ਗਏ ਹਨ। ਉਹ ਉਹਨਾਂ ਦੀ ਜਵਾਨ ਹੀ ਵਾਹਿਗੁਰੂ ਵਾਹਿਗੁਰੂ ਨਹੀਂ ਕਰਦੀ, ਸਵਾਸ ਹੀ ਵਾਹਿਗੁਰੂ ਵਾਹਿਗੁਰੂ ਨਹੀਂ ਕਰਦੇ।
1: ਰੋਮ ਰੋਮ ਹਰ ਧਿਆਵੇ ਗੁਰਮੁਖ ਪਿਆਰਾ।

0: कोई विरला जो गुरमुख अवस्था नु पहुंच गया जितने इतनी कमाई की है। महाराजा हीरा सिंह नाभा कहंदा है कि मेरे मन दी ओह ख्वाहिश भी पूरी होगी जो मैं कहंदे मेरे इच्छा सी कहंदे मैं इन्हां दे विचों ही गुरु नानक दे दर्शन कीते हन इन्हां दा रोम रोम कहंदे जो है मैं वाहिगुरु वाहिगुरु जपदा प्रतीत कीता है। बोलो
1: सतनाम श्री वाहिगुरु।
0: रोम रोम बाबा सुंदर सिंह नूं कई गुरमुखां ने सिखां ने बेनती कीती कि कोई नाम दी अवस्था रोम रोम भी कोई अवस्था हुंदी है। महापुरशां ने अपनी ढो कंध दे नाल लगा ली ते सिखां नूं सिंघां नूं कहा वी तुसीं कंध दे नाल कन्न ला के सुणो। जदों ओह कन्न दे नाल कंध अपना कंध दे नाल कन्न लाउंदे हन तां उहनां नूं की आवाज़ आउंदी है उस दे विचों वी वाहे वाहे। ਉਹਨਾਂ ਨੇ ਢੋ ਲਾਈ ਹੋਈ ਹੈ ਕਰੋਮ ਰੋਮ ਦੇ ਵਿੱਚੋਂ ਤੇ ਕੰਧ ਦੇ ਵਿੱਚੋਂ ਵੀ ਉਹਨਾਂ ਨੂੰ ਫਿਰ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ਾਂ ਆਉਂਦੀਆਂ ਹਨ। ਬਾਬਾ ਸੁੰਦਰ ਸਿੰਘ ਜੀ ਆਂਦੇ ਜੀਵਨ ਦੀ ਐਸੀ ਕਥਾ ਆਉਂਦੀ ਹੈ। ਸੋ ਗੁਰਮੁਖ ਰੋਮ ਰੋਮ ਹਰ ਧਿਆਵੇ ਸਿਰਫ ਇਹ ਨੀ ਬੋਲ ਕੇ ਹੀ ਇਹ ਅਵਸਥਾ ਹੈ ਇਹਦਾ ਮਤਲਬ ਇਹ ਨੀ ਸਮਝ ਲੈਣਾ ਕਿ ਆਪਾਂ ਨੇ ਬੋਲਣਾ ਹੀ ਨਹੀਂ ਹੈ। ਬਹੁਤ ਸਾਰੇ ਸੋਚਦੇ ਹਨ ਬਈ ਵਾਹਿਗੁਰੂ ਵਾਹਿਗੁਰੂ ਬੋਲਣਾ ਪਤਾ ਨੀ ਇਸ ਦਾ ਫਲ ਘੱਟ ਹੈ ਤੇ ਫਿਰ ਕੋਈ ਅਵਸਥਾ ਜਾ ਕੇ ਨਹੀਂ। ਸੋ ਭਾਵੇਂ ਗੁਰਮੁਖਾਂ ਨੂੰ ਉਹ ਜ਼ਬਾਨ ਨਾਲ ਵੀ ਜਪਦੇ ਹਨ ਬਿਨਾਂ ਬੋਲਿਆਂ ਤੋਂ ਵੀ ਉਹਨਾਂ ਦਾ ਆਪਣੇ ਆਪ ਹੀ ਨਾਮ ਜਪ ਹੁੰਦਾ ਹੈ। ਜਿਵੇਂ ਹੁਣ ਆਪਾਂ ਕੋਸ਼ਿਸ਼ ਕਰੋ ਬੈਠੋ ਅੱਖਾਂ ਮੀਟ ਕੇ ਬੈਠੇ ਹਾਂ ਤੇ ਆਪਣੇ ਅੰਦਰ ਹੀ ਕੰਠ ਹਿਰਦੇ ਨਾਭੀ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਜਾਂ ਮੁੱਖ ਦੇ ਵਿੱਚ ਆਪਣੇ ਮੁੱਖ ਦੇ ਵਿੱਚ ਹੌਲੀ ਹੌਲੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆਪਣੇ ਅੰਦਰ ਕੋਸ਼ਿਸ਼ ਕਰੋ। ਫਿਰ ਜੇ ਅਸੀਂ ਸਾਡੇ ਅੰਦਰ ਜਪ ਹੁੰਦਾ ਹੋਵੇਗਾ ਫਿਰ ਤਾਂ ਸਾਡਾ ਮਨ ਟਿਕ ਜਾਵੇਗਾ, ਨਹੀਂ ਫਿਰ ਆਪਣਾ ਮਨ ਫੁਰਨੇ ਫੁਰਨੇ ਕਰੇਗਾ ਤੇ ਫਿਰ ਜੀ ਕਰੇਗਾ ਮੈਂ ਉੱਠ ਪਵਾਂ ਜਾਂ ਮਨ ਟਿਕਦਾ ਨਹੀਂ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਜੇ ਅਸੀਂ ਬੈਠ ਕੇ ਅੱਖਾਂ ਮੀਟ ਕੇ ਆਪਣੇ ਅੰਦਰ ਸਿਮਰਨ ਹੋਵੇਗਾ ਫਿਰ ਮਨ ਟਿਕ ਜਾਵੇਗਾ। ਬੋਲੋ
1: ਸਤਨਾਮ।
0: ਜੇ ਸਿਮਰਨ ਨਹੀਂ ਹੋਵੇਗਾ ਫਿਰ ਨਹੀਂ ਮਨ ਨੇ ਟਿਕਣਾ। ਸੋ ਅੱਖਾਂ ਮੀਟ ਕੇ ਪੰਜ ਮਿੰਟ ਇਸ ਤਰ੍ਹਾਂ ਨਾਮ ਜਪ ਕੇ ਦੇਖੋ ਕਿ ਆਪਣੇ ਆਪ ਜਪ ਹੁੰਦਾ ਹੈ ਕਿ ਸਾਡੇ ਰੋਮ ਰੋਮ ਦੇ ਵਿੱਚੋਂ ਕੋਈ ਆਉਂਦੀ ਹੈ ਸਾਡਾ ਸਿਰ ਦਾ ਕੋਈ ਸਵਾਸ ਰੁਕਦੇ ਹਨ

সব তার মরাহে কে যায়। কই বেড়া মনুখ ফলে কর্ম করদিয়া হোয়া ভী মন বিচ অহংকার কর লেন্দ মাই কর রিয়া, জে দান দিতা তা মাই দিতা। কই বেড়া মনুখ দান কর রিয়া হোন্দা, কিসে লোড়বন্দ দি লোড় পুরি কর রিয়া হোন্দা, উস অকাল পুরখ ওয়াহেগুরু দা সেবক বন কে নহি দাতা বন কে কর রিয়া হোন্দা। ਤੇ ਹਜ਼ੂਰ ਕਹਿੰਦੇ ਹਨ ਜੇ ਕੋ ਹੋਏ ਬਹੇ ਦਾਤਾਰ ਤਿਸ ਦੇਣ ਹਾਰ ਜਾਣੇ ਗਾਵਾਰ। ਜੇ ਵਾਹਿਗੁਰੂ ਨੇ ਤੈਨੂੰ ਸਮਰੱਥਾ ਬਖਸ਼ੀ ਹੈ ਕੁਝ ਚੰਗੇ ਪਾਸੇ ਲਾਉਣ ਦੀ, ਤਾਂ ਫਿਰ ਅਹੰਕਾਰ ਨਾ ਕਰੀ। ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਿਹਾ ਕਰਦੇ ਸਨ, ਭਾਈ ਕਈ ਵਾਰਾਂ ਮਨੁੱਖ ਅਗਿਆਨਤਾ ਮੂਰਖਤਾ ਦੀ ਬੇੜੀ ਤਾਂ ਪੈਰਾਂ ਵਿੱਚੋਂ ਲੋਹੇ ਦੀ ਬੇੜੀ ਲਾਹ ਦਿੰਦਾ ਤੇ ਚੰਗੇ ਕਰਮ ਕਰਦਾ। ਪੁੰਨ ਦਾਨ ਕਰਕੇ ਚੰਗੇ ਕਰਮ ਕਰਕੇ ਜੇ ਮਨ ਵਿੱਚ ਅਹੰਕਾਰ ਕਰ ਰਿਹਾ ਤਾਂ ਹੁਣ ਇਸ ਨੇ ਸੋਨੇ ਦੀ ਬੇੜੀ ਪਾ ਲਈ ਹੈ ਪੈਰ ਵਿੱਚ, ਰਿਹਾ ਤਾਂ ਕੈਦੀ ਦਾ ਕੈਦੀ ਨਾ। ਇਸ ਲਈ ਜੇ ਵਾਹਿਗੁਰੂ ਨੇ ਭਾਈ ਤੈਨੂੰ ਸਮਰੱਥਾ ਬਖਸ਼ੀ ਹੈ ਸੇਵਾ ਕਰਨ ਦੀ, ਤਾਂ ਫਿਰ ਮਨ ਵਿੱਚ ਅਹੰਕਾਰ ਨਾ ਕਰ। ਬੀਜ ਕਿਤਨਾ ਵੀ ਚੰਗਾ ਹੋਵੇ ਤੇ ਜੇ ਧਰਤੀ ਚੰਗੀ ਨਾ ਹੋਵੇ ਤਾਂ ਬੀਜ ਹੀ ਜ਼ਾਇਆ ਚਲਾ ਜਾਂਦਾ। ਇਸ ਲਈ ਹਜ਼ੂਰ ਕਹਿੰਦੇ ਨੇ ਤੇਰੀ ਨੀਅਤ ਵੀ ਰਾਸ ਹੋਵੇ, ਚੰਗੀ ਹੋਵੇ, ਤੇਰਾ ਮਨ ਵੀ ਗੁਰੂ ਦੇ ਚਰਨਾਂ ਵਿੱਚ ਨਿਮਰਤਾ ਦੇ ਨਾਲ ਜੁੜਿਆ ਹੋਵੇ, ਤੇ ਫਿਰ ਤੇਰਾ ਜਪਿਆ ਹੋਇਆ ਨਾਮ ਫਲੀਭੂਤ ਹੋਵੇਗਾ। ਐਸਾ ਨਾ ਹੋਵੇ ਦੇ ਮੰਗੈ ਸਹਿ ਸਹਿ ਗੂਣਾ, ਅਸੀਂ ਕਿਉਂ ਗੁਰੂ ਨਾਲੋਂ ਵਿਛੜ ਜਾਂਦੇ ਹਾਂ, ਭਟਕ ਜਾਂਦੇ ਹਾਂ ਆਪਣੇ ਅਸਲ ਰਾਹ ਤੋਂ, ਕਿਉਂਕਿ ਅਸੀਂ ਦੇਣੇ ਤਾਂ ਥੋੜੇ ਜਿਹੇ ਪੈਸੇ ਹੁੰਦੇ ਨੇ ਗੁਰੂ ਅੱਗੇ ਰੱਖ ਕੇ, ਤੇ ਫਿਰ ਕਿੱਡੀਆਂ ਲੰਬੀਆਂ ਅਰਦਾਸਾਂ ਕਰਦੇ ਹਾਂ ਕਿ ਹੇ ਵਾਹਿਗੁਰੂ ਮੇਰਾ ਆਹ ਕਾਰਜ ਵੀ ਸਵਾਰ, ਆਹ ਵੀ ਸਵਾਰ, ਉਹ ਵੀ ਮੇਰਾ ਕੰਮ ਕਰ। ਤੇ ਜਦੋਂ ਕੋਈ ਵੀ ਨਹੀਂ ਹੁੰਦਾ ਕੰਮ ਤਾਂ ਫਿਰ ਅਸੀਂ ਗੁਰੂ ਵੱਲੋਂ ਬੇਮੁੱਖ ਹੋ ਜਾਂਦੇ ਹਾਂ। ਹਜ਼ੂਰ ਬਾਣੀ ਵਿੱਚ ਵੀ ਦੱਸ ਰਹੇ ਹਨ, ਭਾਈ ਕਿਸੇ ਨੂੰ ਪੈਸੇ ਦੇਈਏ ਬੜੀ ਗੱਲ ਹੈ, ਤੂੰ ਉਸ ਕੋਲੋਂ ਵਿਹਾਜ ਲੈ ਲੈ, ਤੇ ਜੇ ਤੂੰ 1% ਦੇ ਕੇ 100 ਗੁਣਾ ਗੁਰੂ ਕੋਲੋਂ ਮੰਗ ਰਿਹਾ ਤੇ ਨਹੀਂ ਮਿਲਿਆ ਤੇ ਤੂੰ ਬੇਮੁਖ ਹੋ ਜਾਣਾ। ਦੇ ਮੰਗੈ ਸਹਿ ਸਹਿ ਗੁਣਾ, ਸੋਭ ਕਰੇ ਸੰਸਾਰ। ਤੇ ਜੇ ਤੂੰ ਦਿੰਦਾ ਵੀ ਹੈ ਉਹਦੇ ਨਾਂ ਤੇ, ਤਾਂ ਚਾਹੁੰਦਾ ਕਿ ਸਾਰੀ ਸੰਗਤ ਸਾਰਾ ਸੰਸਾਰ ਮੇਰੀ ਸ਼ੋਭਾ ਕਰੇ। ਬਈ ਆਹ ਵੇਖੋ ਜੀ ਕਿਤਨਾ ਦਾਨ ਕੀਤਾ। ਹਜ਼ੂਰ ਕਹਿੰਦੇ ਹਨ ਧਰਮ ਰਾਜ ਦੇ ਜਾਣਾ ਪਏਗਾ, ਪੇਸ਼ ਹੋਣਾ ਪਏਗਾ, ਤੇ ਜੇ ਜਨਮ ਮਰਨ ਤੋਂ ਰਹਿਤ ਹੋਣਾ ਚਾਹੁੰਦਾ ਤਾਂ ਆਪਣਾ ਤਨ ਮਨ ਧਨ ਗੁਰੂ ਦੇ ਅਰਪਣ ਕਰ ਦੇ, ਗੁਰੂ ਦਾ ਸਮਝ ਕੇ ਵਰਤ। ਤੇ ਫਿਰ ਕੀਤਾ ਹੋਇਆ ਸਿਮਰਨ, ਕੀਤੀ ਹੋਈ ਸੇਵਾ, ਤੇਰਾ ਜਨਮ ਮਰਨ ਘਟ ਦੇਵੇਗੀ, ਕਿਉਂਕਿ ਇਹ ਮਨਮੁਖੀ ਰੀਤਾਂ ਹਨ। ਦੇ ਕੇ ਮਨ ਵਿੱਚ ਅਹੰਕਾਰ ਕਰਨਾ ਮਨਮੁਖ ਚੰਚਲ ਮਤ ਹੈ, ਅੰਤਰ ਬਹੁਤ ਚਤਰਾਏ। ਕੀਤਾ ਕਰਦਿਆਂ ਬਿਰਥਾ ਗਿਆ, ਇੱਕ ਤਿਲ ਥਾਂ ਨਾ ਪਾਈ। ਹਜ਼ੂਰ ਬਖਸ਼ਿਸ਼ ਕਰ ਰਹੇ ਹਨ।

ਵਿੱਚ ਹੋ ਮੈਂ ਕਰਮ ਕਮਾਉਂਦੇ ਜਿਉਂ ਵਿਸ਼ਵਾ ਪੂਰਤ ਨਾ ਹੋ ਬਿਨਾਂ ਸਤਿਗੁਰ ਦੇ ਹਜ਼ੂਰ ਕਹਿੰਦੇ ਹਨ ਜਮ ਕਾਲ ਨਾ ਛੋਦਈ ਧਰਮ ਰਾਜਾ ਨੂੰ ਪੇਸ਼ਾਬ ਦੇਣਾ ਪਵੇਗਾ ਜੇ ਤੂੰ ਆਪਣਾ ਸਭ ਕੁਛ ਗੁਰੂ ਦੇ ਅਰਪਣ ਕਰ ਦਿੱਤਾ ਤਾਂ ਹੁਣ ਕੋਈ ਹਿਸਾਬ ਨਹੀਂ ਜਿਨ ਨਾਨਕ ਲੇਖਾ ਸਮਝਿਆ ਫਿਰ ਧਰਮ ਰਾਜ ਦਰ ਕਾਗਜ਼ ਉਫਾਰੇ ਧਰਮ ਰਾਜ ਕਾਗਜ਼ ਫਾਰ ਦਿੰਦਾ ਜਿਨ੍ਹਾਂ ਨੂੰ ਪੂਰਨ ਸਤਿਗੁਰੂ ਦੀ ਬਖਸ਼ਿਸ਼ ਪ੍ਰਾਪਤ ਹੈ ਬਿਨ ਸਤਿਗੁਰ ਜਮ ਕਾਲ ਨਾ ਛੋੜੀ ਦੂਜੇ ਪਾਏ ਖੁਆਈ ਜੋ ਬਣ ਜਾਂਦਾ ਨਦਰ ਨਾ ਆ ਹਉਮੈ ਦੇ ਵਿੱਚ ਕਰਮ ਤਾਂ ਕਰ ਰਿਹਾ ਪਰ ਇਸ ਦਾ ਜੋਬਨ ਜਾ ਰਿਹਾ ਬਿਨਾਂ ਸਿਮਰਨ ਦੇ ਬਿਨਾਂ ਸੇਵਾ ਦੇ ਕਿਉਂਕਿ ਸਭ ਤੋਂ ਦਾਨਾ ਸਿਰ ਦਾਨ ਹੈ ਨਾਮ ਦਾਨ ਰੋਜ਼ ਅਰਦਾਸ ਵਿੱਚ ਕਹਿੰਦੇ ਹਨ ਕਿ ਦਾਨਾ ਸਿਰ ਦਾਨ ਤੇ ਜਿਹੜਾ ਮਨੁੱਖ ਸਤਿਗੁਰਾਂ ਦੀ ਬਖਸ਼ੀ ਹੋਈ ਆਯੂ ਨੂੰ ਅਮੋਲਕ ਸਵਾਸਾਂ ਨੂੰ ਪਾ ਕੇ ਗੁਰੂ ਦੇ ਲੇਖੇ ਨਿਤਨੇਮ ਨਹੀਂ ਕਰਦਾ ਗੁਰੂ ਦੇ ਲੇਖੇ ਸਮਾਂ ਨਹੀਂ ਕੱਢਦਾ ਉਹਦੇ ਕੀਤੇ ਹੋਏ ਪੁੰਨ ਦਾਨ ਹੋਰ ਸਾਰੇ ਨਿਸਫਲ ਹੋ ਜਾਂਦੇ ਹਨ ਇਸ ਲਈ ਭਾਈ ਜਿਸ ਵਾਹਿਗੁਰੂ ਨੇ ਸਾਨੂੰ ਸੰਸਾਰ ਵਿੱਚ ਅਮੋਲਕ ਸਵਾਸਾਂ ਦੀ ਪੂੰਜੀ ਦੇ ਕੇ ਤੋਰਿਆ ਉਹਦੇ ਗੁਣ ਗਾਉਣੇ ਹਨ ਭਾਈ ਪਾਨਾ ਜੀ ਜੋ ਸਾਹਿਬ ਛੇਵੇਂ ਪਾਤਸ਼ਾਹ ਜੀ ਦੇ ਸਮੇਂ ਅਨਨ ਸੇਵਕ ਹਰ ਵੇਲੇ ਸੇਵਾ ਸਿਮਰਨ ਵਿੱਚ ਜੁੜੇ ਰਹਿਣਾ ਤੇ ਫਿਰ ਸਰਬੱਤ ਦਾ ਭਲਾ ਮੰਗਣਾ ਮਨੁੱਖ ਉਹੀ ਹੈ ਜੋ ਕੌੜੇ ਬਚਨ ਬੋਲਣ ਵਾਲੇ ਦਾ ਵੀ ਭਲਾ ਸੋਚੇ ਜਿਹੜਾ ਸਾਡੇ ਨਾਲ ਬੁਰਾ ਕਰ ਰਿਹਾ ਉਹਦੇ ਲਈ ਵੀ ਅਰਦਾਸ ਕਰਨੀ ਹੈ ਵਾਹਿਗੁਰੂ ਇਸ ਨੂੰ ਸਮਰਥ ਬਖਸ਼ ਕਿਉਂਕਿ ਹਮ ਬਾਰਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਜਨ ਨਾਨਕ ਦਾਸ ਹਰ ਕਾਢਿਆ ਹਰ ਪੈਜ ਰਖਾਏ ਜੇ ਕੋਈ ਜੀਵ ਕੌੜਾ ਬੋਲਦਾ ਤਾਂ ਭਗਤ ਜਨਾਂ ਦਾ ਮਨ ਈਸ਼ਵਰ ਦੇ ਚਰਨਾਂ ਵਿੱਚ ਜੁੜ ਜਾਂਦਾ ਹੈ ਨਿਰੰਕਾਰ ਇਹਦਾ ਕੀ ਕਸੂਰ ਹੈ ਜੋ ਪਾਵੇ ਬਾਂਡੇ ਵਿੱਚ ਵੱਸਾ ਨਿਕਲੇ ਕਿਆ ਕੋਈ ਕਰੇ ਵਿਚਾਰਾ ਜੋ ਕੁਝ ਤੂੰ ਇਹਦੇ ਅੰਦਰ ਪਾਇਆ ਇਸਨੇ ਉਹੀ ਬੋਲਣਾ ਸੀ ਨਾ ਤੇ ਕਿਰਪਾ ਕਰ ਇਹ ਵੀ ਤੇਰਾ ਸਿਮਰਨ ਕਰਕੇ ਤਰ ਜਾ ਭਾਈ ਪਾਨਾ ਜੀ ਸਾਸ ਗ੍ਰਾਸ ਭਗਤੀ ਕਰਿਆ ਕਰਦੇ ਸਨ ਅਲਾਹਾਬਾਦ ਦੇ ਨਿਵਾਸੀ ਸੀ ਔਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁਖੀ ਸਿੱਖਾਂ ਵਿੱਚੋਂ ਸਨ ਆਪ ਇਕਾਂਤ ਜਮੁਨਾ ਦੇ ਕਿਨਾਰੇ ਜਾ ਕੇ ਨਿਤਨੇਮ ਕਰਿਆ ਕਰਦੇ ਸਨ ਤੇ ਇੱਕ ਸਾਕਤ ਪੁਰਸ਼ ਕਹਿਣ ਲੱਗਾ ਉਹ ਕਿਉਂ ਪਖੰਡ ਬਣਾਈ ਬੈਠੇ ਕਿਉਂ ਰੱਬ ਨੂੰ ਹਰ ਵੇਲੇ ਬੇ ਆਰਾਮ ਕਰਦਾ ਰਹਿਣਾ ਹਰ ਵੇਲੇ ਮੈਂ ਜਦੋਂ ਲੰਘਣਾ ਤੂੰ ਇੱਥੇ ਬੁੜ ਬੁੜ ਕਰ ਰਿਹਾ ਹੁੰਦਾ ਭਾਈ ਪਾਨਾ ਜੀ ਤਾਂ ਗੁਰੂ ਕੀ ਬਾਣੀ ਪੜ੍ਹਦੇ ਹੁੰਦੇ ਸਨ ਪਰ ਸਾਕਤ ਪੁਰਸ਼ ਲਈ ਇਹ ਬੁੜ ਬੁੜ ਹੈ ਉਚਾਰਨ ਕਰੋ ਸ੍ਰੀ ਇਸੇ ਲਈ ਕਿਹਾ ਨਾ ਸਾਕਤ ਬੱਪੜਾ ਮਰ ਗਿਆ ਕੋਈ ਨਾ ਲੇਵੇ ਨਾ ਜਿਨ੍ਹਾਂ ਨੇ ਅਕਾਲ ਪੁਰਖ ਦਾ ਨਾਮ ਨਹੀਂ ਲਿਆ ਉਹਨਾਂ ਦਾ ਨਾਮ ਕੌਣ ਲਏਗਾ ਉਚਾਰਨ ਕਰੋ ਸ੍ਰੀ ਉਹ ਕਿਤੇ ਆਰਾਮ ਵੀ ਕਰ ਦਿਆ ਕਰਨ ਦਿਆ ਕਰ ਰੱਬ ਨੂੰ ਭਾਈ ਪਾਨਾ ਜੀ ਰੱਬ ਦੇ ਰੰਗ ਵਿੱਚ ਰੱਤੇ ਹੋਏ ਕਹਿਣ ਲੱਗੇ ਉਹ ਪਿਆਰਿਆ ਉਹ ਗੁਰੂ ਕੇ ਲਾਲਾ ਅਸੀਂ ਇਸ ਲਈ ਹਰ ਵੇਲੇ ਨਾਮ ਲੈਂਦੇ ਹਾਂ ਉਸ ਦਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਿਵੇਂ ਕੋਈ ਵਸਤੂ ਚੁਰਾ ਰਿਹਾ ਹੋਵੇ ਚੋਰ ਸਾਡੇ ਕੋਲੋਂ ਤਾਂ ਅਸੀਂ ਸਿਪਾਹੀ ਨੂੰ ਥਾਣੇਦਾਰ ਨੂੰ ਜਾਂ ਰਾਜੇ ਨੂੰ ਜਾਂ ਕਿਸੇ ਰਖਵਾਲੇ ਨੂੰ ਆਵਾਜ਼ ਦਿੰਦੇ ਹਾਂ ਬਚਾਓ ਆਖਿਆ ਜਿਹੜਾ ਹਰ ਵੇਲੇ ਪਰਮੇਸ਼ਰ ਦਾ ਨਾਮ ਲੈਂਦਾ ਨਾ ਉਸ ਦੇ ਨੇੜੇ ਇਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਰੂਪੀ ਚੋਰ ਉਸ ਦੇ ਪੁੰਨਾਂ ਨੂੰ ਲੁੱਟ ਨਹੀਂ ਸਕਦੇ ਇਸ ਲਈ ਅਸੀਂ ਹਰ ਵੇਲੇ ਜਪਦੇ ਹਾਂ ਇਸ ਲਈ ਨਾਮ ਲੈਂਦੇ ਹਾਂ ਤੇ ਜਿਹੜੇ ਨਹੀਂ ਲੈਂਦੇ ਭਾਈ ਉਹ ਉਸਦੇ ਦੁਰਕਾਰੇ ਹੋਏ ਹਨ ਫਿਟਕਾਰੇ ਹੋਏ ਹਨ ਉਚਾਰਨ ਕਰੋ ਸ੍ਰੀ ਵਾਹਿਗੁਰੂ
ਭਾਈ ਪਾਨਾ ਜੀ ਨੇ ਜਾ ਕੇ ਜੁੜਨਾ ਤੇ ਇਸ ਸਾਕਤ ਨੇ ਰੋਜ਼ ਇੱਥੋਂ ਲੰਘਣਾ ਤੇ ਬੁਰੇ ਭਲੇ ਲਫ਼ਜ਼ ਕਹਿਣੇ। ਪਾਨਾ ਜੀ ਸ਼ਾਂਤ ਮੂਰਤ ਕਦੇ ਕੋਈ ਕੌੜਾ ਬਚਨ ਨਹੀਂ ਬੋਲਿਆ। ਆਖਿਆ ਭਾਈ ਪਿਆਰਿਆ ਤੂੰ ਵੀ ਸਿਮਰਨ ਕਰਿਆ ਕਰ, ਕਿਉਂਕਿ ਸੰਸਾਰ ਦੇ ਨਿਰੰਕਾਰ ਨੇ ਸਿਮਰਨ ਕਰਨ ਲਈ ਭੇਜਿਆ। ਜੇ ਮਨੁੱਖ ਸਿਮਰਨ ਨਹੀਂ ਕਰਦਾ ਤੇ ਹੋਰ ਇਸ ਦੇ ਜਿਤਨੇ ਕੰਮ ਹਨ ਉਹ ਹੋਰ ਜੁਨੀਆਂ ਵੀ ਕਰ ਰਹੀਆਂ ਹਨ, ਬੱਚੇ ਜਮਾ ਲੈਣੇ, ਰਹਿ ਲੈਣਾ, ਚੰਗਾ ਖਾ ਪੀ ਕੇ ਸੌ ਜਾਣਾ, ਇਹ ਤਾਂ ਹੋਰ ਜੁਨੀਆਂ ਵੀ ਕਰ ਰਹੀਆਂ ਹਨ। ਮਨੁੱਖ ਦੇ ਵਿੱਚ ਕਿਹੜਾ ਵਾਅਦਾ ਹੈ? ਇਹ ਵਾਅਦਾ ਹੈ ਕਿ ਉਹ ਜਪੇ ਸਤਨਾਮ ਸ੍ਰੀ ਵਾਹਿਗੁਰੂ। ਤੂੰ ਵੀ ਜਪਿਆ ਕਰ। ਭਾਈ ਪਾਨਾ ਜੀ ਦੇ ਬਚਨ ਸੁਣ ਕੇ ਕਹਿੰਦਾ ਕੋਈ ਰੱਬ ਨਹੀਂ ਹੈ, ਕੋਈ ਨਿਰੰਕਾਰ ਨਹੀਂ ਹੈ, ਐਵੇਂ ਫਜ਼ੂਲੀ ਲੋਕਾਂ ਨੇ ਆਪਣੇ ਖਾਵਣ ਦੇ ਢੰਗ ਬਣਾਏ ਹਨ, ਐਵੇਂ ਪਖੰਡ ਬਣਾਈ ਬੈਠਾ ਤੂੰ, ਤੇ ਗੁੱਸੇ ਵਿੱਚ ਆ ਕੇ ਭਾਈ ਪਾਨਾ ਜੀ ਨੂੰ ਚਪੇੜ ਕੱਢ ਮਾਰੀ। ਕਹਿੰਦਾ ਮੈਂ ਵੇਖਣਾ ਤੇਰਾ ਰੱਬ ਕੀ ਵਿਗਾੜਦਾ ਮੇਰਾ। ਉਚਾਰਨ ਕਰੋ ਸ੍ਰੀ। ਭਾਈ ਪਾਨਾ ਜੀ ਸ਼ਾਂਤ ਮੂਰਤ, ਮਨ ਵਿੱਚ ਗੁੱਸਾ ਨਹੀਂ ਕੀਤਾ। ਇਹ ਨਿਰੰਕਾਰ, ਇਹਦੇ ਵਿੱਚ ਅਕਲ ਹੀ ਇਤਨੀ ਹੈ, ਇਹ ਕੀ ਕਰੇ? ਕੋਈ ਵਾਰ ਸ਼ਰਾਪ ਨਹੀਂ ਦਿੱਤਾ, ਪਰ ਕਈ ਵੇਰਾ ਮਹਾਂਪੁਰਖ ਗੁਰਮੁਖ ਜਨ ਤਾਂ ਕਦੇ ਕੌੜਾ ਨਹੀਂ ਬੋਲਦੇ, ਕੋਈ ਵਾਰ ਸ਼ਰਾਪ ਨਹੀਂ ਦਿੰਦੇ, ਪਰ ਰੱਬ ਵੱਲੋਂ ਉਹ ਆਤਮਾ ਫਿਟਕਾਰੀਆਂ ਜਾਂਦੀਆਂ ਨੇ ਜਿਹੜੇ ਨਾਮ ਜਪਣ ਵਾਲਿਆਂ ਨੂੰ ਤੰਗ ਕਰਦੇ ਹਨ। ਉਚਾਰਨ ਕਰੋ ਸ਼੍ਰੀ। ਭਾਈ ਪਾਨਾ ਜੀ ਤਾਂ ਘਰ ਆ ਗਏ, ਸਿਮਰਨ ਵਿੱਚ ਜੁੜੇ ਰਹਿੰਦੇ ਸੀ ਹਰ ਵੇਲੇ, ਆਪਣੇ ਕਾਰ ਵਿਹਾਰ ਵਿੱਚ ਵੀ ਬਹਿੰਦਿਆਂ ਉੱਠਦਿਆਂ ਹਰ ਨਾਮ ਦਿਆ ਵੈ। ਉਹਨਾਂ ਦੀ ਆਤਮਾ ਤਾਂ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਵਸ ਰਹੀ ਸੀ, ਹਰਿਮੰਦਰ ਸਾਹਿਬ ਵਿੱਚ ਆਤਮਾ ਵਸ ਰਹੀ ਸੀ, ਸਰੀਰ ਭਾਵੇਂ ਦੂਰ ਬੈਠਾ। ਅੱਜ ਮੁੱਦਤ ਦੇ ਬਾਅਦ ਜਦੋਂ ਫਿਰ ਗਏ ਜਮੁਨਾ ਦੇ ਕਿਨਾਰੇ, ਤਾਂ ਕੀ ਤੱਕਿਆ? ਉਹੀ ਮਨੁੱਖ, ਉਹੀ ਸ਼ਾਕਤ ਪੁਰਸ਼, ਸਰੀਰ ਦੇ ਕੱਪੜੇ ਫਟੇ ਹਨ ਤੇ ਸਾਰਾ ਸਰੀਰ ਵੀ ਨਾਲ ਫਟ ਗਿਆ, ਕੋੜ ਦਾ ਰੋਗ ਹੋ ਗਿਆ ਇਸ ਨੂੰ, ਤੇ ਘਰ ਵਾਲਿਆਂ ਨੇ ਧੱਕੇ ਮਾਰ ਮਾਰ ਕੇ ਕੱਢ ਦਿੱਤਾ, ਬਈ ਤੂੰ ਨਿੰਦਕ ਹੈ, ਨਾ ਤਾਂ ਕਦੀ ਤੂੰ ਈਸ਼ਵਰ ਦਾ ਨਾਂ ਲਿਆ, ਨਾ ਕਦੇ ਤੂੰ ਸਤਸੰਗ ਵਿੱਚ ਗਿਆ, ਤੇਰਾ ਇਹੀ ਹਾਲ ਹੋਣਾ ਚਾਹੀਦਾ ਸੀ, ਨਿਕਲ ਜਾ ਸਾਡੇ ਘਰ ਤੋਂ ਬਾਹਰ ਤੇ ਜਿਉਂਦਾ ਵਾਪਸ ਨਾ ਆਈ। ਭਾਈ ਪਾਨਾ ਜੀ ਜਦੋਂ ਇਸ ਦੀ ਹਾਲਤ ਵੇਖੀ, ਥਾਂ ਥਾਂ ਤੇ ਪੀਕ ਵਹਿ ਰਹੀ ਹੈ, ਸਰੀਰ ਫਟ ਰਿਹਾ, ਰੋਮ ਰੋਮ ਦੁਖੀ ਹੈ, ਤੇ ਭਾਈ ਪਾਨਾ ਜੀ ਨੂੰ ਵੇਖ ਕੇ ਫਿਰ ਜਾਰ ਜਾਰ ਰੋਣ ਲੱਗ ਪਿਆ। ਉਹ ਰੱਬ ਦੇ ਪਿਆਰਿਆ, ਮੈਂ ਤੈਨੂੰ ਬੁਰੇ ਭਲੇ ਲਫ਼ਜ਼ ਕਹਿੰਦਾ ਹੁੰਦਾ ਸੀ, ਮੈਂ ਤੈਨੂੰ ਇਹਨਾਂ ਹੱਥਾਂ ਨਾਲ ਚਪੇੜ ਮਾਰੀ ਸੀ, ਮੈਂ ਬੜੀ ਅਵਗਿਆ ਕਰਦਾ ਰਿਹਾ, ਜੀਵਨ ਦੇ ਵਿੱਚ ਕੋਈ ਚੰਗਾ ਕਰਮ ਨਹੀਂ ਕੀਤਾ, ਮੇਰੇ ਤੇ ਕਿਰਪਾ ਕਰ, ਮਿਹਰ ਕਰ। ਭਾਈ ਪਾਨਾ ਜੀ ਨੂੰ ਦਇਆ ਆ ਗਈ। ਇਹ ਹੈ ਨਾ ਬੀਜ ਬੋਣਾ ਹੈ ਤਾਂ ਭਾਈ ਕਿਸੇ ਲੋੜਵੰਦ ਨੂੰ ਦੇ। ਬੀਜ ਕਿਉਂ ਬੋਇਆ? ਚੰਗੀ ਧਰਤੀ ਤੇ ਬੀਜ ਬੋ ਜਿਹੜਾ 12 ਮਾਸ ਫਲੰਦ 12 ਮਹੀਨੇ ਫਲੀਭੂਤ ਹੁੰਦਾ ਰਹੇ। ਕਬੀਰ ਐਸਾ ਬੀਜ ਬੋਵੋ ਜੋ 12 ਮਾਸ ਫਲੰਤ। ਭਾਈ ਪਾਨਾ ਜੀ ਜੋ ਦਇਆਵਾਨ ਸੰਭਰੇ, ਇਸ ਕੋੜੀ ਨੂੰ ਚੁੱਕ ਕੇ ਘਰ ਲੈ ਆਂਦਾ, ਰੋਜ ਮਲਮ ਪੱਟੀ ਕਰਦੇ ਹਨ, ਇਸ ਦੀ ਸੇਵਾ ਕਰਦੇ ਹਨ ਤੇ ਨਾਲੇ ਗੁਰੂ ਕੀ ਬਾਣੀ ਸੁਣਾ ਰਹੇ ਹਨ। ਗੁਰੂ ਕੀ ਬਾਣੀ ਜਿੱਥੋਂ ਤੱਕ ਪਹੁੰਚ ਜਾਂਦੀ ਹੈ, ਇਹ ਮਨ ਦੇ ਰੋਗ ਵੀ ਕੱਢ ਦਿੰਦੀ ਹੈ, ਤਨ ਦੇ ਰੋਗ ਵੀ ਕੱਢ ਦਿੰਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਹਨ ਭਾਈ ਹੰਕਾਰ ਨਾਲ ਨਹੀਂ, ਜੇ ਤੂੰ ਮਨ ਕਰਕੇ ਪੁੰਨ ਦਾਨ ਦਾ ਸਰੀਰ ਕਰ ਰਿਹਾ ਨਾ, ਪੁੰਨ ਦਾਨ ਕਾ ਕਰੇ ਸਰੀਰ ਸੋ ਗਿਰਹੀ ਗੰਗਾ ਕਾ ਨੀਰ। ਹਜ਼ੂਰ ਬਾਣੀ ਵਿੱਚ ਕਹਿ ਰਹੇ ਹਨ ਕਿ ਉਹ ਗ੍ਰਸਤੀ ਗੰਗਾ ਦੇ ਨੀਰ ਵਾਂਗੂ ਪਵਿੱਤਰ ਹੋ ਜਾਂਦਾ ਜਿਸ ਨੇ ਆਪਣੇ ਸ਼ਵਾਸਾਂ ਨੂੰ ਗੁਰੂ ਦੇ ਅਰਪਣ ਕੀਤਾ, ਚੰਗੇ ਪਾਸੇ ਲਾਏ, ਔਰ ਆਪਣੀ ਕਮਾਈ ਵਿੱਚੋਂ ਵੀ ਚੰਗੇ ਪਾਸੇ ਪੁੰਨ ਦਾਨ ਕਰਦਾ, ਤਾਂ ਉਹ ਗੰਗਾ ਦੇ ਨੀਰ ਵਾਂਗੂ ਪਵਿੱਤਰ ਰਹਿੰਦਾ। ਉਸ ਵਿੱਚ ਗੰਧਲਾਪਣ ਨਹੀਂ ਪੈਂਦਾ, ਉਹ ਪਾਣੀ ਮੈਲਾ ਨਹੀਂ ਹੁੰਦਾ,
ਜਿਨ੍ਹਾਂ ਨੇ ਆਪਣਾ ਅੰਤਾਕਰਨ ਗੁਰੂ ਦੇ ਚਰਨਾਂ ਵਿੱਚ ਜੋੜ ਕੇ ਜਪ ਕੇ ਸਫਲ ਕਰ ਲਿਆ, ਇਸ ਲਈ ਪੁੰਨ ਦਾਨ ਜੋ

0: ਇੱਕ ਓਮਕਾਰ
1: ਗੋਡ ਇਜ ਓਨਲੀ ਵਨ
0: ਸਤ ਨਾਮ
1: ਹਿਜ਼ ਨੇਮ ਇਜ ਟਰੂ
0: ਕਰਤਾ ਪੁਰਖ
1: ਹੀ ਇਜ ਦ ਕ੍ਰੀਏਟਰ
0: ਨਿਰਭਉ
1: ਹੀ ਇਜ ਵਿਦਾਊਟ ਫੀਅਰ
0: ਨਿਰਵੈਰ
1: ਹੀ ਇਜ ਇਨਿਮਿਕਲ ਟੂ ਨਨ
0: ਅਕਾਲ ਮੂਰਤ
1: ਹੀ ਨੇਵਰ ਡਾਈਜ਼
0: ਅਜੂਨੀ
1: ਹੀ ਇਜ ਬਿਯੋਂਡ ਬਰਥ ਐਂਡ ਡੈਥ
0: ਸੈਭੰਗ
1: ਹੀ ਇਜ ਸੈਲਫ ਇਲਿਮਿਨੇਟਿਡ
0: ਗੁਰ ਪ੍ਰਸਾਦ
1: ਹੀ ਇਜ ਰਿਅਲਾਈਜ਼ਡ ਬਾਈ ਦ ਕਾਈਂਡਨੈਸ ਆਫ ਦ ਟਰੂ ਗੁਰੂ
0: ਜਪ
1: ਰਿਪੀਟ ਹਿਜ਼

ਸੁਣ ਕੇ ਵੀ ਆਨੰਦ ਆਉਂਦਾ, ਗਾ ਕੇ ਵੀ ਆਨੰਦ ਆਉਂਦਾ। ਗਾਣਾ ਔਰ ਸੁਣਨਾ ਦੋਨੋਂ ਇਕੱਠੇ ਹੋ ਜਾਣ ਤੇ ਫਿਰ ਕਿਤਨਾ ਆਨੰਦ ਆਵੇਗਾ। ਆਓ ਜਿੰਨੇ ਮਾਈ ਭਾਈ ਬੈਠੇ ਹੋ ਸਾਰੇ ਕਰੋ ਰਸਨਾ ਪਵਿੱਤਰ, ਕਿਉਂਕਿ ਇਹ ਜਿਹੜਾ ਗੁਰੂ ਦਰਬਾਰ ਹੈ, ਇਹ ਗੁਰੂ ਦਰਬਾਰ ਦਾ ਮਾਹੌਲ ਹੋਰ ਕਿਧਰੇ ਨਹੀਂ ਮਿਲਣਾ। ਦੁਨੀਆਂ ਦੇ ਕੰਮਾਂ ਕਾਰਾਂ ਝੰਝਟਾਂ ਤੋਂ ਦੂਰ ਗੁਰੂ ਦੀ ਗੋਦ ਵਿੱਚ ਬੈਠੇ ਹਾਂ ਤੇ ਆਓ ਫੇਰ ਭਾਈ ਪੂਰਾ ਆਨੰਦ ਲੈਣਾ। ਜਿੰਨੇ ਮਾਈ ਭਾਈ ਬੈਠੇ ਹੋ ਸਾਰੇ ਕਰੋ।

ਗੁਰੂ ਨਾਨਕ ਸਾਹਿਬ ਬਹੁਤ ਦਿਆਲ ਹੁੰਦੇ ਸਨ ਤੇ ਉਸ ਵੇਲੇ ਕਿਹਾ ਕਰਦੇ ਸਨ ਮਰਦਾਨੇ ਆ ਤਰ ਵਛੇੜ ਪ੍ਰਭਾਵ ਹੋ ਜਾ ਖਸਮ ਦੀ ਬਾਣੀ ਆਈ ਬੜੇ ਦਿਆਲ ਹੋਣਾ ਤੇ ਕਹਿਣਾ ਮਰਦਾਨੇ ਆ ਮੈਨੂੰ ਕੀਰਤਨ ਸੁਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਸਾਧਸੰਗ ਜੋ ਆਪ ਜੀ ਗੁਰੂ ਦੀ ਗੋਦ ਵਿਚ ਬੈਠੇ ਹੋ ਕੀ ਪਤਾ ਹੈ ਉਹ ਗੁਰੂ ਨਾਨਕ ਕਿੰਨਾ ਕੁ ਦਿਆਲ ਹੈ ਆਓ ਜਪੋ ਸਾਰੇ।

ਭਾਈ ਗੁਰਦਾਸ ਜੀ ਭੈ ਲਿਖਦੇ ਹਨ ਭਗਤ ਜੈਦੇਵ ਜੀ ਬਾਰੇ। ਜੇ ਭਾਈ ਗੁਰਦਾਸ ਜੀ ਇਤਨੇ ਪਿਆਰ ਨਾਲ ਇਹ ਲਿਖਦੇ ਹਨ, ਭਾਈ ਗੁਰਦਾਸ ਵੀ ਉਹ ਜਿਨ੍ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਹਿਲੀ ਬੀੜ ਲਿਖੀ, ਇਤਨਾ ਉਹਨਾਂ ਨੂੰ ਮਾਣ ਮਿਲਿਆ। ਉਹ ਭਾਈ ਗੁਰਦਾਸ ਜੀ ਇਹ ਪੌੜੀ ਪੈ ਲਿਖਦੇ ਹਨ। ਜੇ ਭਾਈ ਗੁਰਦਾਸ ਜੀ ਦੀ ਲਿਖਣ ਵਿੱਚ, ਉਹਨਾਂ ਦੀ ਲਿਖਾਈ ਵਿੱਚ, ਉਹਨਾਂ ਦੀ ਕਲਮ ਵਿੱਚ ਇਤਨਾ ਰਸ ਹੈ, ਤੇ ਭਗਤ ਜੈਦੇਵ ਜੀ ਦੇ ਪਿਆਰ ਵਿੱਚ ਕਿਤਨਾ ਕੁ ਰਸ ਹੋਵੇਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੀਤ ਗੋਬਿੰਦ ਗ੍ਰੰਥ ਲਿਖਣਾ ਸ਼ੁਰੂ ਕੀਤਾ, ਸਾਰਾ ਗ੍ਰੰਥ ਲਿਖਿਆ ਗਿਆ, ਪਰ ਅਖੀਰ ਤੇ ਆ ਕੇ ਇੱਕ ਸਲੋਕ ਬਾਕੀ ਰਹਿ ਗਿਆ। ਬੜੀ ਕੋਸ਼ਿਸ਼ ਕੀਤੀ, ਪਰ ਆਖਰੀ ਜਿਹੜੀਆਂ ਲਾਈਨਾਂ ਨੇ, ਆਖਰੀ ਸਲੋਕ ਹੈ, ਇਹ ਉਤਰਦਾ ਨਹੀਂ। ਹੁਣ ਜਦੋਂ ਤੱਕ ਆਖਰੀ

ਪਦਮਾਨੇ ਪ੍ਰਸ਼ਾਦਾ ਅੱਗੇ ਲਿਆ ਕੇ ਰੱਖਿਆ। ਭਗਵਾਨ ਨੇ ਜਦ ਪ੍ਰਸ਼ਾਦਾ ਛਕਿਆ, ਪ੍ਰਸ਼ਾਦਾ ਛਕਣ ਤੋਂ ਬਾਅਦ ਮੇਰ ਭਰੀ ਨਿਗਾਹ ਦੇ ਨਾਲ ਪਦਮਾ ਵੱਲ ਦੇਖਿਆ ਤੇ ਕਹਿਣ ਲੱਗੇ, ਚੰਗਾ ਪਦਮਾ, ਭਾਈ ਗ੍ਰੰਥ ਵੀ ਪੂਰਾ ਹੋ ਗਿਆ, ਪ੍ਰਸ਼ਾਦਾ ਵੀ ਛਕ ਲਿਆ, ਕਾਰਜ ਸਾਰਾ ਪੂਰਾ ਹੋ ਗਿਆ ਹੈ, ਤੇ ਚੰਗਾ ਹੁਣ ਮੈਂ ਚੱਲਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਮੈਂ ਹੁਣ ਚੱਲਦਾ, ਇਸ਼ਨਾਨ ਕਰ ਆਵਾਂ। ਸਾਧ ਸੰਗਤ, ਉਧਰ ਭਗਤ ਦੇ ਆਉਣ ਦਾ ਸਮਾਂ ਹੋ ਗਿਆ ਤੇ ਇਧਰ ਹੁਣ ਪ੍ਰਭੂ ਕਹਿੰਦੇ ਨੇ, ਚੰਗਾ ਪਦਮਾ, ਮੈਂ ਹੁਣ ਚੱਲਦਾ। ਆਪ ਚਲੇ ਗਏ ਤੇ ਹੁਣ ਪਦਮਾ ਨੇ ਕੀ ਕੀਤਾ? ਜਿਹੜਾ ਭੋਜਨ ਪ੍ਰਭੂ ਨੇ ਛਕਿਆ ਜੈਦੇਵ ਦੇ ਰੂਪ ਵਿੱਚ, ਕੁਝ ਬਾਕੀ ਬਚਿਆ ਰਹਿ ਗਿਆ ਸੀ, ਉਹਦੇ ਵਿੱਚ ਹੀ ਹੋਰ ਭੋਜਨ ਪਾਇਆ, ਪ੍ਰਸ਼ਾਦਾ ਰੱਖਿਆ ਤੇ ਪਦਮਾ ਛਕਣ ਲੱਗ ਪਈ। ਪਦਮਾ ਹਾਲੇ ਖਾਂਦੀ ਪਈ ਸੀ ਕਿ ਉੱਤੋਂ ਅਸਲੀ ਭਗਤ ਜੈਦੇਵ ਆ ਗਏ। ਪਦਮਾ ਨੂੰ ਪ੍ਰਸ਼ਾਦਾ ਛਕਦਾ ਦੇਖਿਆ ਤੇ ਨਾਰਾਜ਼ ਹੋ ਕੇ ਜੈਦੇਵ ਜੀ ਕਹਿਣ ਲੱਗੇ, ਪਦਮਾ, ਅੱਜ ਤੂੰ ਆਪਣੇ ਧਰਮ ਤੋਂ ਡਿੱਗ ਪਈ ਹੈ, ਅੱਜ ਤੈਨੂੰ ਆਪਣਾ ਧਰਮ ਯਾਦ ਨਹੀਂ, ਪਤੀ ਨੂੰ ਖਵਾਉਣ ਤੋਂ ਪਹਿਲਾਂ ਤੂੰ ਆਪ ਖਾਣ ਲੱਗ ਪਈ। ਹੋ ਸਕਦਾ ਸੁਣ ਕੇ ਬੀਬੀਆਂ ਨੂੰ ਬੜੀ ਅਜੀਬ ਜੀ ਗੱਲ ਲੱਗੇ ਕਿ ਇਹ ਵੀ ਕੋਈ ਧਰਮ ਹੈ, ਪਤੀ ਨੂੰ ਖਵਾ ਕੇ ਫਿਰ ਖਾਣ। ਪੁਰਾਣੀਆਂ ਮਾਤਾਵਾਂ ਤੇ ਜਾਣਦੀਆਂ ਨੇ, ਨਵੀਆਂ ਦਾ ਪਤਾ ਨਹੀਂ, ਕਿਉਂਕਿ ਅੱਜ ਕੱਲ ਤੇ ਰਿਵਾਜ ਹੀ ਹੋਰ ਹੈ, ਕੰਮਕਾਰ ਵੀ ਐਸੇ ਨੇ ਕਿ ਬਣਾਓ ਤੇ ਬਣਾ ਕੇ ਫਰਿੱਜ ਵਿੱਚ ਰੱਖ ਦਿਓ, ਜਿਹੜਾ ਆਵੇ ਕੱਢੇ, ਗਰਮ ਕਰੇ ਤੇ ਖਾ ਲਵੇ, ਪਤੀ ਕਿਹੜਾ ਤੇ ਪਤਨੀ ਕਿਹੜੀ। ਇਹ ਤੇ ਹੁਣ ਬਾਅਦ ਦੀਆਂ ਗੱਲਾਂ ਨੇ, ਸੱਚ ਇਹੋ ਹੀ ਹੈ। ਅਸਲ ਵਿੱਚ ਉਡੀਕ ਵਿੱਚ ਬੜਾ ਆਨੰਦ ਹੈ, ਘਰ ਪ੍ਰਸ਼ਾਦਾ ਬਣਾ ਕੇ ਪਤਨੀ ਬੈਠੀ ਹੋਵੇ, ਪਤੀ ਕੰਮ ਤੇ ਹੋਵੇ, ਜੇ ਪਤੀ ਨੂੰ ਇਹ ਪਤਾ ਹੈ ਕਿ ਮੇਰੀ ਇੰਤਜ਼ਾਰ ਹੋ ਰਹੀ ਹੈ, ਪਤੀ ਵੀ ਉਹੋ ਜਿਹਾ ਚਾਹੀਦਾ, ਉਸ ਨੂੰ ਘਰ ਦੀ ਤਾਂਘ ਹੋਵੇ, ਜਦੋਂ ਘਰ ਆਵੇ ਤੇ ਘਰ ਵਾਲੀ ਪ੍ਰਸ਼ਾਦਾ ਸਾਹਮਣੇ ਰੱਖੇ, ਪਤੀ ਛਕੇ ਤੇ ਘਰ ਵਾਲੀ ਖਵਾਵੇ। ਇਹ ਹੁੰਦਾ ਸੀ ਪਹਿਲਾਂ, ਬਿਜਲੀ ਨਹੀਂ ਸੀ ਹੁੰਦੀ, ਪਤੀ ਨੇ ਪ੍ਰਸ਼ਾਦਾ ਛਕਣਾ ਤੇ ਘਰ ਵਾਲੀ ਨੇ ਪੱਖਾ ਚੱਲਣਾ। ਇੱਕ ਸਨੇਹ ਹੈ, ਰੋਟੀ ਤੇ ਨੌਕਰ ਵੀ ਖਵਾ ਦਿੰਦੇ ਨੇ, ਪਰ ਉਹਨਾਂ ਦੇ ਖਵਾਉਣ ਵਿੱਚ ਫਰਕ ਹੈ, ਕਿਉਂਕਿ ਉਹਨਾਂ ਨੇ ਕੇਵਲ ਤਨਖਾਹ ਲੈਣੀ ਹੈ, ਉਹ ਤਨਖਾਹ ਵਾਸਤੇ ਕੰਮ ਕਰਦੇ ਨੇ, ਪਰ ਆਪਣਾਪਨ ਨੌਕਰਾਂ ਵਿੱਚ ਨਹੀਂ, ਜਿਹੜਾ ਆਪਣਾਪਨ ਪਤੀ ਔਰ ਪਤਨੀ ਵਿੱਚ ਹੋ ਸਕਦਾ ਹੈ। ਗੱਲ ਦੋਨੋਂ ਪਾਸਿਓਂ ਚਾਹੀਦੀ ਹੈ, ਪਤੀ ਦੇ ਮਨ ਵਿੱਚ ਵੀ ਖਿੱਚ ਹੋਵੇ ਔਰ ਪਤਨੀ ਦੇ ਮਨ ਵਿੱਚ ਵੀ। ਨਿਤਿਆਮ ਪਿੰਡਾਂ ਵਿੱਚ ਹੈ ਨਾ ਰਿਵਾਜ, ਬੰਦਾ ਪਾਣੀ ਮੰਗੇ ਤੇ ਘਰ ਵਾਲੇ ਕਹਿੰਦੀ, ਉੱਠ ਕੇ ਲੈ ਲੈ, ਟੁੱਟੇ ਤੇ ਨਹੀਂ ਤੇਰੇ। ਆਪਾਂ ਪਿੰਡਾਂ ਦੇ ਰਹਿਣ ਵਾਲੇ ਹਾਂ, ਬੋਲੀਆਂ ਇਹੋ ਹੀ ਚੱਲਦੀਆਂ, ਉੱਠ ਕੇ ਲੈ ਲੈ। ਤੇ ਜਿਨ੍ਹਾਂ ਨੇ ਨੌਕਰ ਰੱਖੇ ਨੇ ਉਹ ਵੀ ਇਸੇ ਤਰ੍ਹਾਂ ਹੀ ਬੋਲਦੇ ਨੇ, ਰਾਮੂ ਸਰਦਾਰ ਜੀ ਆਏ ਨੇ, ਇਹਨਾਂ ਨੂੰ ਪਾਣੀ ਦੇ, ਨਾਲੇ ਮੈਨੂੰ ਵੀ ਗਲਾਸ ਇੱਕ ਫੜਾ ਦੇ। ਜਦੋਂ ਤੱਕ ਮਨ ਵਿੱਚ ਸੇਵਾ ਦੀ ਭਾਵਨਾ ਨਹੀਂ, ਆਪਣਾਪਨ ਨਹੀਂ, ਉਦੋਂ ਤੱਕ ਪਿਆਰ ਨਹੀਂ, ਤੇ ਜਦ ਤੱਕ ਪਿਆਰ ਨਹੀਂ ਉਦੋਂ ਤੱਕ ਗ੍ਰਸਤੀ ਜੀਵਨ ਸੁਖੀ ਨਹੀਂ। ਗੱਲ ਇਹ ਨਹੀਂ ਕਿ ਪਹਿਲਾਂ ਪਤੀ ਖਾਂਦਾ ਹੈ ਜਾਂ ਪਤਨੀ ਖਾਂਦੀ ਏ, ਗੱਲ ਇਹ ਹੈ ਕਿ ਇਥੋਂ ਜੀਵਨ ਦਾ ਪਿਆਰ ਲੱਭਦਾ ਹੈ। ਤੇ ਬਹੁਤੇ ਅਸੀਂ ਉਹ ਹਾਂ ਜਿਹੜੇ ਨਾ ਪਤੀ ਬਣ ਸਕੇ
ਤੇ ਨਾ ਚੰਗੀਆਂ ਪਤਨੀਆਂ ਬਣ ਸਕੀਆਂ। ਇੱਕ ਦੂਸਰੇ ਨੂੰ ਸਮਝ ਹੀ ਨਾ ਸਕੇ ਤੇ ਸਾਰਾ ਜੀਵਨ ਰੁਲਦਿਆਂ ਖੁੱਲਦਿਆਂ ਲੜਦਿਆਂ ਭਿੜਦਿਆਂ ਹੀ ਲੰਘ ਗਿਆ, ਇਹ ਜਾਣਿਆ ਹੀ ਨਾ ਕਿ ਅਸਲ ਵਿੱਚ ਗ੍ਰਿਸਤੀ ਜੀਵਨ ਹੁੰਦਾ ਕੀ। ਭਗਤ ਜੈਦੇਵ ਕਹਿੰਦੇ ਨੇ, ਪਦਮਾ ਅੱਜ ਤੈਨੂੰ ਆਪਣੇ ਧਰਮ ਦਾ ਖਿਆਲ ਨਹੀਂ, ਪਤੀ ਨੂੰ ਖਵਾਉਣ ਤੋਂ ਪਹਿਲਾਂ ਹੀ ਤੂੰ ਖਾਣ ਲੱਗ ਪਈ। ਤੇ ਪਦਮਾ ਕਹਿਣ ਲੱਗੀ, ਇਹ ਕਿਵੇਂ ਹੋ ਸਕਦਾ, ਪਰ ਪਹਿਲਾਂ ਤੁਸੀਂ ਇਹ ਦੱਸੋ, ਹੁਣੇ ਨਹਾਉਣ ਗਏ ਤੇ ਹੁਣੇ ਵਾਪਸ ਵੀ ਆ ਗਏ, ਹੁਣੇ ਗਿੱਲਾ ਕੱਪੜਾ ਮੋਢੇ ਤੇ ਤੇ ਹੁਣੇ ਸੁੱਕਾ ਕੱਪੜਾ ਮੋਢੇ ਤੇ। ਤੇ ਭਗਤ ਜੀ ਕਹਿੰਦੇ ਨੇ, ਪਦਮਾ ਮੈਂ ਤੇ ਬੜੀ ਦੇਰ ਦਾ ਇਸ਼ਨਾਨ ਕਰਨ ਗਿਆ, ਨਦੀ ਕਿਹੜੀ ਕੋਲ ਹੈ, ਨਦੀ ਕਿਹੜੀ ਕੋਲ ਹੈ, ਇਸ਼ਨਾਨ ਕਰਨ ਤੇ ਸਮਾਂ ਲੱਗਦਾ ਹੈ, ਉਦੋਂ ਦਾ ਗਿਆ ਮੈਂ ਹੁਣ ਆਇਆ। ਤੇ ਪਦਮਾ ਹੈਰਾਨ ਹੋ ਕੇ ਕਹਿਣ ਲੱਗੀ, ਇਹ ਕਿਵੇਂ ਹੋ ਸਕਦਾ, ਤੁਸੀਂ ਆਏ ਬਿਨਾਂ ਇਸ਼ਨਾਨ ਕੀਤੇ, ਤੁਸਾਂ ਗ੍ਰੰਥ ਪੂਰਾ ਕੀਤਾ ਹੈ, ਤੁਸਾਂ ਪ੍ਰਸ਼ਾਦਾ ਛਕਿਆ, ਤੁਹਾਡੇ ਬੱਚੇ ਵਿੱਚ ਮੈਂ ਹੋਰ ਪਾ ਕੇ ਖਾ ਰਹੀ ਹਾਂ। ਭਗਤ ਜੀ ਹੈਰਾਨ ਹੋ ਗਏ, ਮਨ ਦੇ ਵਿੱਚ ਬੇਚੈਨੀ ਜੀ ਸ਼ੁਰੂ ਹੋਈ, ਕਿਧਰੇ ਉਹੀ ਗੱਲ ਤੇ ਨਹੀਂ ਜੋ ਦੂਸਰੇ ਭਗਤਾਂ ਬਾਰੇ ਸੁਣਿਆ ਕਿ ਪ੍ਰਭੂ ਭਗਤਾਂ ਦੇ ਕਾਜ ਆਪ ਸਵਾਰਦਾ ਹੈ, ਕਿਧਰੇ ਮੇਰੇ ਘਰ ਵੀ ਆਪ ਤੇ ਨਹੀਂ ਆਇਆ। ਗ੍ਰੰਥ ਚੁੱਕ ਕੇ ਦੇਖਿਆ, ਸਲੋਕ ਪੂਰਾ ਹੋਇਆ ਤੱਕਿਆ ਤੇ ਖੁਸ਼ੀ ਦੀ ਹੱਦ ਨਾ ਰਹੀ, ਵੈਰਾਗ ਵਿੱਚ ਅਥਰੂ ਵਗਣ ਲੱਗ ਪਏ। ਉਹ ਪ੍ਰਭੂ ਆਪ ਆਇਆ ਮੇਰਾ ਰੂਪ ਧਾਰ ਕੇ ਔਰ ਗ੍ਰੰਥ ਪੂਰਾ ਕਰਕੇ। ਪਦਮਾ ਦੇ ਹੱਥੋਂ ਖੋਹ ਕੇ ਪ੍ਰਸ਼ਾਦਾ ਛਕਣ ਲੱਗ ਪਏ ਤੇ ਪਦਮਾ ਕਹਿੰਦੀ, ਸਵਾਮੀ ਜੀ ਇਹ ਤੇ ਮੇਰਾ ਝੂਠਾ ਹੈ। ਤੇ ਜੈਦੇਵ ਜੀ ਕਹਿੰਦੇ ਨੇ, ਪਦਮਾ ਕਿੱਡੇ ਉੱਚੇ ਭਾਗਾਂ ਵਾਲੀ, ਕਿਹੜੇ ਜਨਮ ਦੇ ਪੁੰਨ ਹਨ ਤੇਰੇ ਜਿਸ ਨੂੰ ਤੂੰ ਝੂਠਾ ਕਹਿ ਰਹੀ ਹੈ, ਇਹ ਤੇ ਤਿੰਨਾਂ ਲੋਕਾਂ ਦੇ ਮਾਲਕ ਦਾ ਸੀਤ ਪ੍ਰਸ਼ਾਦ ਹੈ। ਆਖੋ ਸਤਨਾਮ ਸ੍ਰੀ ਵਾਹ, ਜਿਸ ਨੂੰ ਦੇਵੀ ਦੇਵਤੇ ਤਰਸਦੇ ਹਨ ਉਹ ਤੇਰੇ ਹੱਥਾਂ ਦਾ ਬਣਿਆ ਪ੍ਰਸ਼ਾਦਾ ਛਕ ਕੇ ਗਿਆ। ਭਾਈ ਗੁਰਦਾਸ ਜੀ ਬਿਆਨ ਕਰਦੇ ਨੇ, ਅੱਖਰ ਇੱਕ ਨਾ ਆਵੜੈ ਪੁਸਤਕ ਬੰਨ, ਸੰਧਿਆ ਕਰ ਆਵੈ ਗੁਣ ਨਿਦਾਨ ਘਰ ਆਏ ਕੈ। ਭਗਤ ਰੂਪ ਲਿਖ ਲੇਖ ਬਣਾਵੈ ਕਿ ਉਹ ਗੁਣੀ ਨਿਧਾਨ ਆਪ ਭਗਤ ਦਾ ਰੂਪ ਧਾਰ ਕੇ ਆਏ ਔਰ ਉਸ ਗ੍ਰੰਥ ਨੂੰ ਆਪ ਆ ਕੇ ਪੂਰਾ ਕੀਤਾ। ਸਾਧ ਸੰਗਤ, ਸਮਾਪਤੀ ਦਾ ਸਮਾਂ ਹੋ ਗਿਆ ਔਰ ਜਿਹੜੀਆਂ ਸੰਗਤਾਂ ਗੁਰੂ ਘਰ ਬੈਠੀਆਂ ਨੇ, ਇੱਕ ਜ਼ਰੂਰੀ ਬੇਨਤੀ ਕਿ ਕੱਲ ਸ਼ਾਮ ਨੂੰ 6 ਤੋਂ ਲੈ ਕੇ 7:45 ਵਜੇ ਤੱਕ ਦਾਸ ਇੱਥੇ ਕੀਰਤਨ ਕਰਨਗੇ। ਕੇਵਲ ਕੱਲ ਸ਼ਾਮ ਸਮਾਂ ਥੋੜਾ ਜਿਹਾ ਬਦਲੀ ਕੀਤਾ, 6 ਤੋਂ ਲੈ ਕੇ 7:45 ਵਜੇ ਤੱਕ, ਕਿਉਂਕਿ 7 ਤੋਂ 8 ਦਸ਼ਮੇਸ਼ ਦਰਬਾਰ ਹਾਜ਼ਰੀ ਭਰਨੀ ਹੈ ਔਰ ਪਰਸੋਂ ਫਿਰ ਇਸੇ ਤਰ੍ਹਾਂ ਹੀ 7 ਤੋਂ 8 ਇੱਥੇ ਦੀਵਾਨ ਸਜੇਗਾ। ਆਓ ਹੁਣ ਆਖਰੀ ਪੰਕਤੀ ਪੜ੍ਹ ਕੇ ਕਰੀਏ ਸਮਾਪਤੀ ਔਰ ਅੱਜ ਦਾ ਇਹ ਕੀਰਤਨ, ਕਿ ਜਿਹੜੇ ਵੀ ਪਿਆਰ ਨਾਲ ਸ਼ਰਧਾ ਦੇ ਨਾਲ ਉਸ ਪ੍ਰਭੂ ਦੇ ਰਾਹ ਤੇ ਚੱਲਦੇ ਹਨ, ਪ੍ਰਭੂ ਉਹਨਾਂ ਨੂੰ ਆਪ ਆ ਕੇ ਮਿਲਦਾ ਹੈ।

मेरी से जड़िए अडम।

ਸਮੇਂ ਦੇ ਹੁਕਮਰਾਨ ਹੁੰਦੇ ਨੇ, ਇਹ ਬਖਸ਼ੀਆਂ ਰੂਹਾਂ ਹੁੰਦੀਆਂ ਨੇ, ਇਹ ਜੋ ਚਾਹੁਣ ਕਰ ਦਿੰਦੇ ਨੇ। ਵਾਹਿਗੁਰੂ ਕਹਿੰਦਾ ਮੇਰੇ ਚਾਰ ਕਿਸਮ ਦੇ ਭਗਤ ਨੇ, ਸੰਤ ਨੇ ਦੁਨੀਆਂ ਤੇ। ਪਹਿਲੀ ਕਿਸਮ ਦੇ ਸੰਤ ਜਿਹੜੇ ਦੁਨਿਆਵੀ ਸੁੱਖਾਂ ਦੀ ਇੱਛਾ ਰੱਖਦੇ ਨੇ, ਚੰਗੀ ਜਾਇਦਾਦ ਹੋਵੇ, ਧੀਆਂ ਪੁੱਤਰ ਚੰਗੇ ਪੜ੍ਹੇ ਲਿਖੇ ਹੋਣ, ਚੰਗਾ ਬਿਜ਼ਨਸ ਹੋਵੇ, ਚੰਗਾ ਕਾਰੋਬਾਰ ਹੋਵੇ। ਵਾਹਿਗੁਰੂ ਕਹਿੰਦਾ ਇਨ੍ਹਾਂ ਚੀਜ਼ਾਂ ਦਾ ਮੇਰੇ ਕੋਲ ਘਾਟਾ ਨਹੀਂ, ਜੋ ਮੰਗਾ ਸੋ ਲੇਵੈ ਪ੍ਰਭ ਆਪਣੇ ਭਗਤਾਂ ਦੇਵੈ। ਵਾਹਿਗੁਰੂ ਕਹਿੰਦਾ ਦੂਜੇ ਕਿਸਮ ਦੇ ਭਗਤ ਮੇਰੇ, ਸੰਤ ਮੇਰੇ, ਜਿਹੜੇ ਦੁਨਿਆਵੀ ਸੁੱਖਾਂ ਤੋਂ ਬਾਅਦ ਸਵਰਗ ਲੋਕ ਦੇ ਸੁੱਖਾਂ ਦੀ ਇੱਛਾ ਰੱਖਦੇ ਨੇ, ਵਾਹਿਗੁਰੂ ਕਹਿੰਦਾ ਇਹਦਾ ਵੀ ਘਾਟਾ ਨਹੀਂ। ਤੀਸਰੇ ਵਾਹਿਗੁਰੂ ਕਹਿੰਦਾ ਉਹ ਭਗਤ ਨੇ ਜਿਹੜੇ ਮੇਰੇ ਕੋਲ ਸਵਰਗ ਲੋਕ ਤੋਂ ਵੀ ਵੱਡੇ ਸੁੱਖ, ਸੱਚ ਖੰਡ ਜਾਣੀ ਵੈਕੁੰਠ ਧਾਮ ਦੇ ਸੁੱਖਾਂ ਦੀ ਇੱਛਾ ਰੱਖਦੇ ਨੇ, ਵਾਹਿਗੁਰੂ ਕਹਿੰਦਾ ਇਹਦਾ ਵੀ ਮੇਰੇ ਕੋਲ ਘਾਟਾ ਨਹੀਂ। ਪਰ ਚੌਥੀ ਕਿਸਮ ਦੇ ਕਹਿੰਦਾ ਮੇਰੇ ਭਗਤ ਬਾਬਾ ਆਨੰਦ ਸਿੰਘ ਵਰਗੇ, ਬਾਬਾ ਈਸ਼ਰ ਸਿੰਘ ਵਰਗੇ ਮਹਾਂਪੁਰਸ਼ ਜਿਹੜੇ ਮੇਰੇ ਕੋਲੋਂ ਮੰਗਦੇ ਹੀ ਕੁਝ ਨਹੀਂ। ਪਰਮੇਸ਼ਰ ਕਹਿੰਦਾ ਇਹੋ ਜਿਹੇ ਸੰਤਾਂ ਭਗਤਾਂ ਦਾ ਮੈਂ ਨੌਕਰ ਬਣਿਆ ਫਿਰਦਾ ਹਾਂ। ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛੇ ਲਾਗੂ ਹਰ ਫਿਰੈ ਕਹਿਤ ਕਬੀਰ ਕਬੀਰ। ਮੁਕਤੀ ਦੀਆਂ ਗੱਲਾਂ ਕਰਦੇ ਹੋ, ਉਹ ਮੁਕਤੀ ਤਾਂ ਇੱਥੇ ਜੋੜਿਆਂ ਨੂੰ ਵੀ ਪਰੇ ਬੈਠੀ ਹੋਈ ਹੈ। ਮੁਕਤ ਬਪਰੀ ਵੀ ਗਿਆਨੀ ਤਿਆਗੇ, ਇਕ ਸਮੇਂ ਇਸੇ ਧਰਤੀ ਤੇ ਬਾਬਾ ਆਨੰਦ ਸਿੰਘ ਜੀ ਨੇ ਕਿਹਾ ਤੀ ਸਰੀਰ ਹੀ ਬਦਲਦੇ ਨੇ ਮਹਾਂਪੁਰਸ਼ਾਂ ਦੇ, ਜੋਤ ਸਾ ਜੁਗਤ ਸਾ ਕਾਇਆ ਫੇਰ ਪਲਟੀ ਹੈ, ਸਰੀਰ ਹੀ ਬਦਲਿਆ ਕਰਦੇ ਨੇ। ਯੁਗਤੀ ਵੀ ਉਹ ਹੁੰਦੀ, ਮਰਿਆਦਾ ਵੀ ਉਹ ਹੁੰਦੀ ਹੈ, ਉਹੀ ਮਰਿਆਦਾ ਬਾਬਾ ਹਰਨਾਮ ਸਿੰਘ ਵਾਲੀ ਬਾਬਾ ਆਨੰਦ ਸਿੰਘ ਜੀ ਨੇ ਤੋਰੀ। ਮੈਨੂੰ ਇਕ ਬਚਨ ਯਾਦ ਆਇਆ, ਦੁਨੀਆਂ ਤੇ ਦੋ ਕਿਸਮ ਦੇ ਪੁੱਤਰ ਹੁੰਦੇ ਨੇ, ਇਕ ਹੁੰਦੇ ਨੇ ਨਾਦੀ ਪੁੱਤਰ, ਦੂਜੇ ਹੁੰਦੇ ਨੇ ਬਿੰਦੀ ਪੁੱਤਰ। ਬਿੰਦੀ ਪੁੱਤਰ ਉਹ ਹੁੰਦੇ ਨੇ ਜਿਹੜੇ ਮਾਂ ਬਾਪ ਦੇ ਸੰਯੋਗ ਤੋਂ ਪੈਦਾ ਹੁੰਦੇ ਨੇ, ਨਾਦੀ ਪੁੱਤਰ ਉਹਨੂੰ ਕਹਿੰਦੇ ਨੇ ਜਿਹੜਾ ਧਰਮ ਦਾ ਪੁੱਤਰ ਹੋਵੇ। ਜਿਵੇਂ ਅਸੀਂ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਦੀ ਪੁੱਤਰ ਹਾਂ, ਨਾਦੀ ਪੁੱਤਰ। ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੁਰਗੱਦੀ ਦਿੱਤੀ, ਬੜੇ ਬੜੇ ਜੀਵਨ ਵਾਲੇ ਮਹਾਂਪੁਰਸ਼ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੁਰਗੱਦੀ ਦੇਣੀ ਸੀ, ਕਲਗੀਧਰ ਪਾਤਸ਼ਾਹ ਨੂੰ ਲੱਗੇ ਕਹਿਣ ਮਹਾਰਾਜ, ਸਿੱਖ ਲੱਗੇ ਕਹਿਣ ਮਹਾਰਾਜ ਆਪ ਗੁਰਤਾ ਗੁਰਗੱਦੀ, ਇਹ ਬਾਬਾ ਆਨੰਦ ਸਿੰਘ ਜੀ ਕੋਈ ਬਨਾਵਟੀ ਸੰਤ ਨਹੀਂ ਕਿ ਜਿਵੇਂ ਕਾਗਜ਼ ਦਾ ਕੋਈ ਖਡਾਉਣਾ ਬਾਜ਼ਾਰ ਚੋਂ ਲੈ ਲਿਆ, ਇਹ ਬਾਬਾ ਆਨੰਦ ਸਿੰਘ ਦਾ ਆਉਣਾ ਕਲਗੀਧਰ ਪਾਤਸ਼ਾਹ ਆਪਣੇ ਸਮੇਂ ਦੱਸ ਗਏ ਸੀ ਤੇ ਸਾਥੋਂ ਬਾਅਦ ਆਉਣਗੇ। ਕਦੀ ਸਾਖੀ ਪੜ੍ਹ ਕੇ ਦੇਖਿਓ। ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੁਰਗੱਦੀ ਕਲਗੀਧਰ ਪਾਤਸ਼ਾਹ ਨੇ ਦੇ ਦਿੱਤੀ, ਉਸ ਸਮੇਂ ਕਈ ਸਿੱਖ ਲੱਗੇ ਕਹਿਣ ਮਹਾਰਾਜ ਬਾਣੀ ਨੂੰ ਕਿਹੜਾ ਸਮਝਾਊ, ਬਾਣੀ ਬਿਰਲੋ ਵਿਚਾਰ ਸੀ ਜੇ ਕੋਈ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿੱਜ ਘਰ ਵਾਸਾ ਹੋਏ। ਜਿਵੇਂ ਇਕ ਐਮ ਏ ਪੜੇ ਦੀ ਅੰਗਰੇਜ਼ੀ ਸਮਝਣ ਵਾਸਤੇ ਘੱਟੋ ਘੱਟ, ਅੰਗਰੇਜ਼ੀ ਚ ਕਹਿੰਦੇ ਨੇ ਲੈਸ ਦੈਨ ਲੈਸ, ਘੱਟੋ ਘੱਟ

0: ਸ਼੍ਰੇਣੀਓ ਮਾਲਵੇ ਦੀ ਧਰਤੀ ਤੇ ਬਾਬਾ ਆਨੰਦ ਸਿੰਘ ਵਰਗੇ ਮਹਾਂਪੁਰਸ਼ ਹੋਣਗੇ ਜਿਹੜੇ ਲੱਖਾਂ ਨੂੰ ਬਾਬਾ ਈਸ਼ ਸਿੰਘ ਵਰਗੇ ਲੱਖਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਗੁਰੂ ਚਰਨਾਂ ਨਾਲ ਜੋੜ ਗਏ। ਸ਼ਬਦ ਪੜੋ ਕਿਤੇ ਕੋਈ ਰਸਣਾ ਰਹਿ ਨਾ ਜਾਏ।
1: ਕਿਤੇ ਭੁੱਲਣਾ ਜਾਣੀ ਉਹ ਮਾੜਾ ਮੂਰਖਾ

ਤਾਂ ਵਧੀਆ ਨਾ ਹੋਵੇ ਤਾਂ ਵਧੀਆ। ਡਾਕਟਰ ਕੈਦੀ ਨਹੀਂ, ਕੈਦੀ ਕੈਦੀ ਹਨ। ਇਸ ਤਰ੍ਹਾਂ ਅਸੀਂ ਜਿੰਨੇ ਵੀ ਜੀਵ ਬੈਠੇ ਹਾਂ ਅਸੀਂ ਕਰਮਾਂ ਕਰਕੇ ਕੈਦੀ ਹਾਂ। ਸੰਸਾਰ ਵੀ ਇਕ ਜੇਲ ਖਾਨਾ, ਸੰਸਾਰ ਵੀ ਇਕ ਕੈਦ ਖਾਨਾ। ਸਿਆਣੇ ਡਾਕਟਰ ਦੀ ਨਿਆਈ, ਬਾਬਾ ਆਨੰਦ ਸਿੰਘ ਵਰਗੇ, ਬਾਬਾ ਈਸ਼ਰ ਸਿੰਘ ਵਰਗੇ ਮਹਾਂਪੁਰਸ਼ ਸਾਡੇ ਵਰਗਿਆਂ ਨੂੰ 84 ਲੱਖ ਜੋਨੀਆਂ ਤੋਂ ਕੱਢਣ ਵਾਸਤੇ ਆਉਂਦੇ ਨੇ। ਬਾਕੀ ਇਹੋ ਜਿਹੇ ਮਹਾਂਪੁਰਸ਼ਾਂ ਵਾਸਤੇ ਮੁਕਤੀ। ਮੈਨੂੰ ਇਕ ਗੱਲ ਯਾਦ ਆਈ, ਦੁਨੀਆਂ ਤੇ 3 ਕਿਸਮ ਦੇ ਲੋਕ ਨੇ, ਮੋਹਣੀ ਮੋਹ ਲਈਏ ਤਰੈ ਗੁਣੀਆਂ, ਲੋਭ ਵਿਆਪੀ ਝੂਠੀ ਦੁਨੀਆਂ। ਤਿੰਨੇ ਕਿਸਮ ਦੇ ਲੋਕ ਫਸੇ ਹੋਏ ਨੇ, ਮਾਇਆ ਨੇ ਮੋਏ ਨੇ। ਸਾਧ ਸੰਗਤ ਕੋਈ ਜ਼ਿਆਦਾ ਫਸੇ ਆ ਮਾਇਆ ਚ, ਕੋਈ ਥੋੜਾ ਫਸੇ ਆ। ਇਕ ਰਜੋ ਗੁਣੀ ਨੇ, ਦੂਜੇ ਤਮੋ ਗੁਣੀ ਨੇ, ਤੀਜੇ ਸਤੋ ਗੁਣੀ ਨੇ। ਸਾਧ ਸੰਗਤ ਜੀ ਅਸੀਂ ਤਿੰਨੇ ਹੀ ਕਿਸਮ ਦੇ ਫਸੇ ਹੋਏ ਆ। ਇਕ ਕੋਈ ਰਾਜਾ ਜਿਹਦੇ ਰਾਜ ਦਰਬਾਰ ਵਿਚ ਨਾ ਚੋਰੀਆਂ ਆਉਣੀਆਂ ਸ਼ੁਰੂ ਹੋ ਗਈਆਂ, ਰਾਜੇ ਦੇ ਰਾਜ ਦਰਬਾਰ ਦੇ ਵਿਚ ਰੋਜ਼ ਦੇ ਰੋਜ਼ ਨਾ ਕੋਈ ਨਵੀਂ ਚੋਰੀ ਹੁੰਦੀ ਹੈ। ਕਦੀ ਰਾਜੇ ਦਾ ਖਜ਼ਾਨਾ ਟੁੱਟ ਜਾਂਦਾ, ਕਦੀ ਰਾਜੇ ਦੀ ਕੋਈ ਚੀਜ਼ ਚੋਰੀ ਕਰਕੇ ਲੈ ਜਾਂਦੇ ਨੇ। ਸਾਧ ਸੰਗਤ ਜੀ, ਰਾਜਾ ਪਹਿਰੇਦਾਰਾਂ ਨੂੰ ਡਾਂਟਦਾ, ਸਿਪਾਹੀਆਂ ਨੂੰ ਡਾਂਟਦਾ, ਤੁਸੀਂ ਅਣਗਹਿਲੀ ਵਰਤਦੇ ਹੋ। ਸਾਧ ਸੰਗਤ ਜੀ, ਜਦੋਂ ਰਾਜੇ ਨੇ ਦੇਖਿਆ ਕਿ ਚੋਰ ਨਿੱਤ ਨਵੀਆਂ ਚੋਰੀਆਂ ਕਰਕੇ ਚਲੇ ਜਾਂਦੇ ਨੇ, ਰਾਜਾ ਕੀ ਕਰਦਾ, ਰਾਤ ਨੂੰ ਭੇਸ ਬਦਲ ਕੇ ਨਾ ਆਪ ਕੋਸ਼ਿਸ਼ ਕਰਦਾ ਵੀ ਚੋਰਾਂ ਦਾ ਪਤਾ ਲਾਉਣਾ ਚਾਹੀਦਾ, ਜਿਹੜੀਆਂ ਰੋਜ਼ ਦੇ ਰੋਜ਼। ਸਾਧ ਸੰਗਤ, ਮੈਂ ਕੱਲ ਵੀ ਕਰੋਪੜ ਗੱਲ ਕਹੀ ਤੀ, ਸਾਧੂ ਸੌਂਦਾ ਨਹੀਂ, ਸੰਤ ਸੌਂਦਾ ਨਹੀਂ। ਜਿੱਦਣ ਸੰਤ ਸੌ ਗਿਆ ਧਰਤੀ ਨਸ਼ਟ ਹੋ ਜਾਏਗੀ, ਸੰਸਾਰ ਗਰਕ ਹੋ ਜਾਏਗਾ। ਬਾਬਾ ਆਨੰਦ ਸਿੰਘ ਵਰਗੇ ਮਹਾਂਪੁਰਸ਼ ਭਿੰਨੀ ਰਹਿਣੜੀਏ ਚਮਕਣ ਤਾਰੇ। ਸੰਤ ਕੋਈ ਸਰੀਰ ਦਾ ਨਾਂ ਨਹੀਂ, ਸੰਤ ਕੋਈ ਆਸ ਮਲ ਮੂਤਰ ਗੰਦਗੀ ਨਾਲ ਲਿਬੜੇ ਸਰੀਰ ਦਾ ਨਾਂ ਨਹੀਂ, ਸੰਤ ਕਿਸੇ ਮਰਿਆਦਾ ਦਾ ਨਾਂ ਹੈ। ਜਿਹੜੀ ਬਾਬਾ ਈਸ਼ਰ ਸਿੰਘ ਤੋਂ ਲੈ ਕੇ, ਜਿਹੜੀ ਬਾਬਾ ਆਨੰਦ ਸਿੰਘ ਤੋਂ ਲੈ ਕੇ 40 ਦੇ 50 ਸਾਲ ਹੋਵੇ, ਲਗਾਤਾਰ ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਚੱਲ ਰਹੀ ਹੈ, ਇਹ ਸੰਤ ਦਾ ਰੂਪ ਹੈ, ਇਹ ਸੰਤ ਦੀ ਨਿਸ਼ਾਨੀ ਹੈ। ਗੁਰੂ ਸਾਹਿਬ ਕਹਿੰਦੇ ਸਾਧ ਨਾਮ, ਸਾਧੂ ਨਾਂ ਉਹਦਾ, ਬਾਕੀ ਆ ਗੋਲ ਪੱਗਾਂ ਬੰਨ ਲਈਆਂ ਮੇਰੇ ਵਰਗਿਆਂ ਨੇ, ਚੋਰੇ ਲੰਮੇ ਪਾਲੇ, ਇਹ ਸਾਨੂੰ ਲੋਕੀ ਮੱਥੇ ਟੇਕਣ ਬੜੇ ਖੁਸ਼ ਹੁੰਦੇ ਆ, ਰੁਪਈਏ ਰੱਖ ਰੱਖ ਕੇ। ਅਸੀਂ ਕਹਿੰਦੇ ਆ ਪ੍ਰੇਮੀ ਦੀ ਬੜੀ ਸ਼ਰਧਾ, ਪਰ ਧੰਨ ਬਾਬਾ ਆਨੰਦ ਸਿੰਘ, ਰੋਜ਼ ਪੜ੍ਹਦੇ ਆ ਆਗਿਆ ਭਈ ਅਕਾਲ ਕੀ। ਮੈਂ ਤਾਂ ਕਈ ਕੀਰਤਨਾਂ ਚ ਕਹਿੰਦਾ, ਮੈਨੂੰ ਕਈ ਕਹਿੰਦੇ ਨੇ ਤੁਸੀਂ ਰਾੜੇ ਵਾਲੇ ਸੰਤਾਂ ਚ ਹੋ ਗਏ, ਦੂਜਿਆਂ ਸੰਤਾਂ ਦੀ ਸਿਫਤ ਬੜੀ ਕਰਦੇ ਹੋ। ਮੈਂ ਕਿਹਾ ਮੇਰੀ ਡਿਊਟੀ ਲੱਗੀ ਹੈ ਦਰਗਾਹ ਦੇ ਵਿੱਚੋਂ ਕਿ ਜਿੰਨੇ ਸੰਤ ਹੋ ਗਏ ਨੇ ਉਹਨਾਂ ਦਾ ਤਬਸਰਾ ਕਰ ਜਾ ਕੇ ਦੁਨੀਆਂ ਤੇ, ਲੋਕਾਂ ਨੂੰ ਦੱਸ ਵੀ ਉਹ ਸੰਤ ਕੀ ਹੋਏ ਨੇ। ਮੇਰੀ ਤਾਂ ਡਿਊਟੀ ਤਬਸਰਾ ਕਰਨ ਦੀ ਲੱਗੀ ਹੈ, ਜਿਵੇਂ ਸਾਰਾ ਦਿਨ ਨਾ ਦਾਸ ਸਿਰਫ ਤੁਹਾਨੂੰ ਦੱਸਣ ਆਇਆ, ਸਾਧ ਸੰਗਤ ਦੀ ਲਿਖ ਕੇ ਦਿੰਦੇ ਆ, ਤੁਹਾਨੂੰ ਗਰੰਟੀ ਲਿਖ ਕੇ ਦਿੰਦੇ ਆ, ਮੇਰੇ ਕੋਲ ਲਿਖਾ ਕੇ ਲੈ ਜਾਓ। ਉਹ ਅੱਗੇ ਲੇਖਾ ਕਿੰਨੇ ਪੁੱਛਣਾ, ਸਾਧ ਸੰਗਤ ਅੱਗੇ ਜਿਹਨੇ ਲੇਖਾ ਪੁੱਛਣਾ ਉਹ ਤਾਂ ਨਾਨਕ ਸਰ ਝਾੜੂ ਫੇਰਦਾ, ਸਾਧ ਕੇ ਸੰਗ ਸੋਭਾ ਸੁਰਦੇਵਾ, ਨਾਨਕ ਸਾਧ ਸੰਗ ਧਰਮ ਰਾਏ ਕਰੇ ਸੇਵਾ। ਲੇਖਾ ਤਾਂ ਧਰਮ ਰਾਜ ਨੇ ਬਾਦਣਾ, ਪਰ ਧਰਮ ਰਾਜਾ ਪੈਸੇ ਖੁਦ ਝਾੜੂ ਫੇਰਦਾ। ਪੜ ਲਓ ਸ਼ਬਦ, ਸ਼ੰਕਾ ਨਾ ਰਹਿਦੇ, ਵਿਚਾਰ ਕਰਨੀ ਹੈ ਥੋੜੀ ਜੀ, ਵੈਸੇ ਅਕਲ ਤਾਂ ਹੈ ਨੀ ਪਰ ਮਹਾਂਪੁਰਸ਼ਾਂ ਦੀ ਮਿਹਰ ਹੈ। ਕਈ ਕਹਿੰਦੇ ਨੇ ਬਾਬਾ ਆਨੰਦ ਸਿੰਘ, ਬਾਬਾ ਆਨੰਦ ਸਿੰਘ ਬੜਾ ਗਾਉਂਦੇ ਹੋ। ਮੈਂ ਕਿਹਾ ਭਾਈ, ਜਦੋਂ ਬਾਬਾ ਆਨੰਦ ਸਿੰਘ ਦਾ ਨਾਂ ਲਈਏ ਨਾ, ਕਿਸੇ ਸੱਜਣ ਦੀ ਚਿੱਠੀ ਆ ਜਾਏ ਨਾ, ਚਿੱਠੀ ਆ ਜਾਏ ਕਿਸੇ ਪਿਆਰ ਵਾਲੇ ਦੀ, ਹੈ ਤੇ ਪਹਿਲਾਂ ਤਾਂ ਮਾਈਆਂ ਦੇਖ ਲੋ, ਜਿਹੜਾ ਚਿੱਠੀ ਦੇ ਕੇ ਡਾਕੀਆ ਜਾਂਦਾ ਹੁੰਦਾ ਸੀ ਨਾ, ਉਹਦੀ ਬੜੀ ਇੱਜ਼ਤ ਕਰਦੇ ਹੁੰਦੇ ਸਨ। ਹੈ ਭਾਈ, ਤੈਨੂੰ 5 ਰੁਪਈਏ ਦਊ, ਕੋਈ ਚਿੱਠੀ ਆਈ ਤਾਂ ਦੇ। ਫੇਰ ਜਿਹਦੀ ਚਿੱਠੀ ਆਉਂਦੀ ਨਾ ਪਿਆਰਿਓ, ਆਪਾਂ ਜਦੋਂ ਚਿੱਠੀ ਪੜਦੇ ਆ ਤੁਹਾਨੂੰ ਮੰਨਣਾ ਪਏਗਾ, ਇਹ ਗੱਲ ਤੁਹਾਨੂੰ ਮੰਨਣੀ ਪਏਗੀ, 16 ਦੀ 20 ਨੇ ਮੰਨਣੀ ਪਏਗੀ। ਜਿਹਦੀ ਚਿੱਠੀ ਪੜਦੇ ਨਾ, ਜਿਹੜੇ ਸੱਜਣ ਦੀ, ਜਿਹੜੇ ਰਿਸ਼ਤੇਦਾਰ ਦੀ ਚਿੱਠੀ ਪੜਦੇ ਆ ਨਾ, ਚਿੱਠੀ ਪੜਦੇ ਪੜਦੇ ਨਾਲੇ ਦਾ ਚਿੱਠੀ ਪੜਦੇ ਆ, ਨਾਲੇ ਜਿਹਦੀ ਚਿੱਠੀ ਪੜਦੇ ਆ ਉਹਦੀ ਫੋਟੋ ਅੱਖਾਂ ਸਾਹਮਣੇ ਆ ਜਾਂਦੀ, ਆਉਂਦੀ ਕਿ ਨਹੀਂ ਆਉਂਦੀ, ਆਉਂਦੀ ਆ ਨਾ। ਇਸ ਤਰ੍ਹਾਂ ਜਿੱਦਣ ਅਰਦਾਸ ਸਾਫ ਹੋ ਗਿਆ, ਜਦੋਂ ਬਾਬਾ ਆਨੰਦ ਸਿੰਘ ਦਾ ਨਾਂ ਲਓਗੇ ਨਾ ਉਹ ਵੀ ਸਾਹਮਣੇ ਆ ਜਾਣਗੇ, ਬਾਬਾ ਈਸ਼ਰ ਸਿੰਘ ਦਾ ਨਾਂ ਲਓਗੇ ਨਾ ਉਹ ਵੀ ਸਾਹਮਣੇ ਆ ਜਾਣਗੇ ਪ੍ਰੇਮੀਓ। ਪਰ ਸਾਡਾ ਆਪਣਾ ਜੀਵਨ ਨਹੀਂ ਬਣਿਆ, ਜਿੱਦਣ ਸਾਡਾ ਜੀਵਨ ਬਣ ਗਿਆ, ਅਸੀਂ ਤਾਂ ਰੋਜ਼ ਹੀ ਕੀਰਤਨ ਚ ਕਹਿੰਦੇ ਆ ਪ੍ਰੇਮੀਓ, ਮਹਾਂਪੁਰਸ਼ ਬਾਬਾ ਆਨੰਦ ਸਿੰਘ ਵਰਗੇ ਮਹਾਂਪੁਰਸ਼, ਬਾਬਾ ਈਸ਼ਰ ਸਿੰਘ ਵਰਗੇ ਮਹਾਂਪੁਰਸ਼, ਸੰਤ ਸੋਇਆ ਨਹੀਂ ਕਰਦੇ, ਸੰਤ ਕਿਸੇ ਮਰਿਆਦਾ ਦਾ ਨਾਂ ਹੈ। ਤਦੇ ਗੁਰੂ ਸਾਹਿਬ ਕਹਿੰਦੇ ਨੇ ਭਾਗ ਛੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ, ਪ੍ਰਵਾਨ ਗਣੀ ਸੇਈ ਆਏ, ਸਬਰ ਤਨਾ ਕੇ ਕਾਮਾ। ਇੱਥੇ ਤੇ ਧਰਮ ਰਾਜੇ ਵਰਗੇ ਵੀ, ਧਰਮ ਰਾਜਾ ਵੀ ਕਰੂਗਾ ਸੇਵਾ,

ਕਿ ਹੇ ਨਿਰੰਕਾਰ ਸਾਡੇ ਕਲਯੁਗੀ ਜੀਵਾਂ ਦਾ ਸੁਭਾਅ ਹੀ ਐਸਾ ਹੈ ਕਿ ਜਿਹੜਾ ਹਰ ਵੇਲੇ ਸਾਡੀ ਰੱਖਿਆ ਕਰਦਾ ਹੈ, ਹਰ ਵੇਲੇ ਸਾਡੇ ਨਾਲ ਹੈ, ਜਿਹਦੇ ਸਦਕੇ ਅਸੀਂ ਇਹ ਸੰਸਾਰ ਦੇ ਨਜ਼ਾਰੇ, ਸੰਸਾਰ ਦੇ ਖੇਲ ਵੇਖ ਰਹੇ ਹਾਂ, ਉਹ ਸਾਨੂੰ ਯਾਦ ਨਹੀਂ ਰਿਹਾ, ਅਸੀਂ ਭੁੱਲ ਗਏ ਹਾਂ ਉਸ ਨੂੰ। ਜਿਹੜੀਆਂ ਵਸਤੂਆਂ ਸਾਨੂੰ ਤੋੜਦੀਆਂ ਹਨ ਅਸਲੇ ਨਾਲੋਂ, ਪਰਮੇਸ਼ਰ ਨਾਲੋਂ, ਉਹਨਾਂ ਵੈਰੀਆਂ ਨਾਲ ਅਸੀਂ ਪਿਆਰ ਪਾ ਲਿਆ, ਜਿਨ੍ਹਾਂ ਨੇ ਸਾਡੇ ਨਾਲ ਨਹੀਂ ਚੱਲਣਾ ਉਹਨਾਂ ਨਾਲ ਤਾਂ ਪ੍ਰੀਤਾਂ ਪਾ ਲਈਆਂ, ਜਿਹੜਾ ਹਰ ਵੇਲੇ ਨਾਲ ਹੈ ਉਹਨੂੰ ਵਿਸਾਰ ਛੱਡਿਆ। ਸੰਗ ਸਹਾਈ ਸੋ ਆਵੈ ਨਾ ਚੀਤ, ਜੋ ਬੈਰਾਈ ਤਾਂ ਸਿਉ ਪ੍ਰੀਤ, ਬਲੂਆ ਕੇ ਗ੍ਰਹਿ ਭੀਤਰ ਵਸੈ। ਇਹ ਰੇਤ ਦੀ ਕੰਧ ਹੈ, ਇਹ ਜਿਹੜਾ ਸਾਡਾ ਸਰੀਰ ਹੈ ਇਹ ਰੇਤ ਦਾ ਘਰ ਹੈ। ਪਹਿਲੇ ਬਚਪਨ, ਫਿਰ ਜਵਾਨੀ, ਜਵਾਨੀ ਨੇ ਬਚਪਨ ਨੂੰ ਖਾ ਜਾਣਾ ਤੇ ਬੁਢੇਪੇ ਨੇ ਜਵਾਨੀ ਨੂੰ ਖਾ ਜਾਣਾ ਤੇ ਕਾਲ ਨੇ ਬੁਢੇਪੇ ਨੂੰ ਖਾ ਜਾਣਾ। ਇਹ ਰੇਤ ਦਾ ਘਰ ਹੈ, ਇਹ ਡਿੱਗਦਿਆਂ ਡਿੱਗਦਿਆਂ ਇੱਕ ਦਿਨ ਮਿੱਟੀ ਦੀ ਢੇਰੀ ਹੋ ਜਾਏਗਾ। ਉਸ ਘਰ ਵਿੱਚ ਬਹਿ ਕੇ ਵੀ ਅਸੀਂ ਕਿਤਨੇ ਕੇਲ ਕਰ ਰਹੇ ਹਾਂ। ਆ ਸੰਸਾਰ ਵੀ ਇੱਕ ਰੇਤ ਦਾ ਘਰ ਹੈ, ਜਿਹਦੇ ਵਿੱਚ ਬਹਿ ਕੇ ਅਸੀਂ ਤਰ੍ਹਾਂ ਤਰ੍ਹਾਂ ਦੇ ਕੇਲ ਕਰ ਰਹੇ ਹਾਂ, ਵੇਖਦੇ ਹਾਂ। ਇਹਨਾਂ ਅੱਖਾਂ ਦੇ ਵੇਖਦਿਆਂ ਵੇਖਦਿਆਂ ਅਨੇਕਾਂ ਚਲੇ ਗਏ ਹਨ, ਪਰ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ ਬਈ ਅਸੀਂ ਨਹੀਂ ਜਾਣਾ। ਹਜ਼ੂਰ ਕਹਿੰਦੇ ਹਨ ਬਲੂਆ ਕੇ ਗ੍ਰਹਿ ਭੀਤਰ ਵਸੈ, ਰੇਤ ਦੇ ਘਰ ਵਿੱਚ ਵਸ ਰਿਹਾ। ਅਣਦ ਕੇਲ ਮਾਇਆ ਰੰਗ ਰਸੈ, ਅਨੇਕਾਂ ਕੇਲ ਕਰਦਾ ਮਾਇਆ ਦੇ ਨਾਲ, ਉਹ ਵੀ ਰਸ ਮਾਣ ਲਵਾਂ, ਉਹ ਵੀ ਸਵਾਦ ਮਾਣ ਲਵਾਂ। ਹਜ਼ੂਰ ਕਹਿੰਦੇ ਹਨ ਇਸ ਸਰੀਰ ਲਈ ਸਭ ਕੁਛ ਕਰ ਰਿਹਾ, ਜਿਹਦੇ ਆਸ਼ਰੇ ਤੇ ਸਰੀਰ ਚੱਲ ਰਿਹਾ ਉਸ ਪਰਮੇਸ਼ਰ ਦਾ ਵੀ ਧਿਆਨ ਧਰਿਆ ਕਰ, ਉਸ ਪਰਮੇਸ਼ਰ ਦਾ ਵੀ ਸਿਮਰਨ ਕਰਿਆ ਕਰ। ਜਿਹਦੇ ਆਸ਼ਰੇ ਤੇ ਸਰੀਰ ਚੱਲ ਰਿਹਾ ਉਹਨੂੰ ਤੂੰ ਭੁੱਖਿਆ ਹੀ ਮਾਰ ਛੱਡਿਆ, ਅੱਜ ਤੱਕ ਜੋ ਕੁਝ ਤੂੰ ਕੀਤਾ ਆਪਣੇ ਸਰੀਰ ਲਈ ਕੀਤਾ, ਆਤਮਾ ਲਈ ਕੁਝ ਨਹੀਂ ਕੀਤਾ। ਆਤਮਾ ਨੂੰ ਕਦੇ ਕੀਰਤਨ ਦਾ ਭੋਜਨ ਨਹੀਂ ਦਿੱਤਾ, ਸਿਮਰਨ ਦਾ ਪਦਾਰਥ ਨਹੀਂ ਛਕਾਇਆ, ਗੁਰੂ ਦੀ ਕਿਰਪਾ ਦੇ ਵਸਤਰ ਨਹੀਂ ਪਹਿਨਾਏ, ਸਤ ਸੰਗਤ ਦੀ ਸੁਗੰਧੀ ਕਦੇ ਨਹੀਂ ਲਾਈ ਉਸ ਆਤਮਾ ਨੂੰ ਤੂੰ। ਸਰੀਰ ਲਈ ਤਾਂ ਤੂੰ ਬਹੁਤ ਕੁਝ ਕੀਤਾ, ਇਸ ਲਈ ਬਲੂਆ ਕੇ ਗ੍ਰਹਿ ਭੀਤਰ ਵਸੈ, ਅਣਦ ਕੇਲ ਮਾਇਆ ਰੰਗ ਰਸੈ, ਦ੍ਰਿੜ ਕਰ ਮਾਨੇ ਮਨੇ ਪ੍ਰਤੀਤ। ਇਹ ਸਮਝਦਾ ਇਹ ਪ੍ਰੀਤਾਂ ਮੇਰੀਆਂ ਸੱਚੀਆਂ ਪ੍ਰੀਤਾਂ ਹਨ, ਪਰ ਕਾਲ ਨਾ ਆਵੇ ਮੂੜੇ ਚੀਤ, ਇਹ ਨਹੀਂ ਪਤਾ। ਜਦੋਂ ਅਕਾਲ ਪੁਰਖ ਵਾਹਿਗੁਰੂ ਦਾ ਸੱਦਾ ਆ ਜਾਣਾ, ਕਾਲ ਨੇ ਆ ਜਾਣਾ, ਇਹ ਸਰੀਰ ਤਾਂ ਮਿੱਟੀ ਦੀ ਢੇਰੀ ਹੋ ਜਾਏਗਾ। ਇਸ ਲਈ ਭਾਈ ਉਹਦਾ ਨਾਮ ਜਪਿਆ ਕਰ, ਉਹਦਾ ਸਿਮਰਨ ਕਰਿਆ ਕਰ, ਜਿਸ ਵਾਹਿਗੁਰੂ ਨੇ ਤੈਨੂੰ ਇਤਨੀਆਂ ਬਖਸ਼ਿਸ਼ਾਂ ਕੀਤੀਆਂ ਹਨ। ਗੁਰੂ ਅਰਜਨ ਦੇਵ ਪਾਤਸ਼ਾਹ ਸਾਨੂੰ ਅਰਦਾਸ ਕਰਨ ਦੀ ਜਾਚ ਦੱਸ ਰਹੇ ਹਨ ਤੇ ਆਪ ਕਰ ਰਹੇ ਹਨ। ਜਿਸ ਤਰ੍ਹਾਂ ਮਾਸਟਰ ਪਹਿਲਾਂ ਆਪ ਪਹਾੜੇ ਬੋਲਦਾ ਫਿਰ ਵਿਦਿਆਰਥੀ ਬੋਲਦੇ ਹਨ, ਗੁਰੂ ਅਰਜਨ ਦੇਵ ਪਾਤਸ਼ਾਹ ਵੀ ਸਾਡੇ ਤੇ ਉਪਕਾਰ ਕਰਦੇ ਹੋਏ ਕਹਿੰਦੇ ਹਨ ਆਓ ਬਈ ਤੁਸੀਂ ਵੀ ਅਰਦਾਸ ਕਰੋ, ਮੈਂ ਵੀ ਤੁਹਾਡੇ ਲਈ ਅਰਦਾਸ।

ਪਰ ਉਪਕਾਰ ਕਰਦਿਆਂ ਹੋਇਆਂ ਵੀ ਐਡੀ ਨਿਮਰਤਾ ਧਾਰਨ ਕਰਨੀ ਹੈ ਜੋ ਗੁਰੂ ਸਾਨੂੰ ਦੱਸ ਰਿਹਾ। ਮਤੇ ਕਿਸੇ ਪੁੰਨ ਦਾਨ ਦਾ ਤੇਰੇ ਮਨ ਵਿੱਚ ਅਹੰਕਾਰ ਨਾ ਆ ਜਾਵੇ। ਮਤੇ ਇਹ ਨਾ ਸਮਝ ਬੈਠੀ ਕਿ ਮੈਂ ਬਹੁਤ ਸਿਮਰਨ ਕਰਨ ਵਾਲਾ ਹਾਂ। ਮਤੇ ਇਹ ਨਾ ਮਨ ਵਿੱਚ ਅਹੰਕਾਰ ਆਵੇ ਬਈ ਮੈਂ ਗੁਰੂ ਦੇ ਦਰ ਦੀ ਬੜੀ ਸੇਵਾ ਕਰਦਾ ਹਾਂ। ਸਭ ਕੁਛ ਕਰਦਿਆਂ ਹੋਇਆਂ ਵੀ ਗੁਰੂ ਅਰਜਨ ਦੇਵ ਪ੍ਰਤੱਖ ਹਰ ਹੁੰਦੇ ਹੋਏ ਵੀ ਇਹ ਅਰਦਾਸ ਕਰ ਰਹੇ ਹਨ ਤੇ ਸਾਨੂੰ ਦੱਸ ਰਹੇ ਹਨ ਭਾਈ ਸੇਵਾ ਸਿਮਰਨ ਪਰਉਪਕਾਰੀ ਜੀਵਨ ਬਤੀਤ ਕਰਦਿਆਂ ਹੋਇਆਂ ਵੀ ਤੂੰ ਇਹ ਅਰਦਾਸ ਕਰਿਆ ਕਰਕੇ ਇਹੋ ਜੁਗਤ ਬਿਆਨੇ ਕਈ ਜਨਮ। ਸਾਡਾ ਸੁਭਾਅ ਹੀ ਹੈ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਪ ਤ੍ਰੋਹ ਇਹੋ ਜੁਗਤ ਬਿਆਨੇ ਕਈ ਜਨਮ ਨਾਨਕ ਰਾਖ ਦਿਓ। ਹੇ ਨਿਰੰਕਾਰ ਮੰਦੇ ਹਾਂ ਚੰਗੇ ਹਾਂ ਤੇਰੇ ਹਾਂ ਤੇਰਿਆਂ ਦੀ ਤੈਨੂੰ ਲਾਜ ਹੈ। ਗੁਰੂ ਕਾ ਸਿੱਖ ਸਾਹਿਬ ਕਲਗੀਧਰ ਪਾਤਸ਼ਾਹ ਜੀ ਦੇ ਸਮੇਂ ਸਾਸ ਗ੍ਰਾਸ ਭਗਤੀ ਕਰਨ ਵਾਲਾ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਗੁਰੂ ਦੇ ਲੇਖੇ ਵਿੱਚ ਲਾਉਣ ਵਾਲਾ ਅੱਜ ਆਨੰਦਪੁਰ ਦੀ ਆਨੰਦਮਈ ਧਰਤੀ ਤੇ ਬੈਠਾ ਹੈ। ਇੱਕ ਛਾਇਆਦਾਰ ਬ੍ਰਿਸ਼ ਹੈ ਗੁਰੂ ਦਰਬਾਰ ਤੋਂ ਥੋੜੀ ਵਿੱਥ ਤੇ ਹੈ ਜਿੱਥੇ ਬਹਿ ਕੇ ਇਹ ਅਰਦਾਸ ਕਰ ਰਿਹਾ। ਹੇ ਨਿਰੰਕਾਰ ਅਸੀਂ ਤੇਰੀਆਂ ਦਾਤਾਂ ਨੂੰ ਪਾ ਕੇ ਭੁੱਲ ਜਾਂਦੇ ਹਾਂ। ਅਸੀਂ ਕੌਣ ਹਾਂ ਜੋ ਤੇਰੇ ਦਰ ਦੀ ਸੇਵਾ ਕਰ ਸਕੀਏ। ਜੇ ਤਿਲ ਮਾਤਰ ਸੇਵਾ ਕੀਤੀ ਵੀ ਹੈ ਤਾਂ ਤੇਰੇ ਦਰ ਤੇ ਤਾਂ ਪਤਾ ਨਹੀਂ ਰਾਜੇ ਮਹਾਰਾਜੇ ਸੇਵਾਵਾਂ ਕਰਦੇ ਹਨ ਤੇ ਤੇਰੇ ਦਿੱਤੇ ਹੋਏ ਵਿੱਚੋਂ ਜੇ ਤਿਲ ਭਰ ਕੀਤੀ ਵੀ ਹੈ ਤਾਂ ਤੇਰਾ ਕੀਆ ਤੁਝੇ ਕਿਆ ਅਰਪੋ। ਇਸ ਗੁਰੂ ਕੇ ਸਿੱਖ ਨੇ ਚੇਤੋ ਮਸੰਦ ਨੂੰ ਜਿੱਥੇ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਦਿੱਤਾ ਉੱਥੇ ਇੱਕ ਮੋਤੀਆਂ ਦਾ ਜੜਾਊ ਇੱਕ ਚੂੜਾ ਵੀ ਦਿੱਤਾ ਸੀ ਕਿ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਕਰੀ। ਇਹ ਚੇਤੋ ਮਸੰਦ ਨੇ ਦਸਵੰਧ ਤਾਂ ਗੁਰੂ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੱਤਾ ਪਰ ਚੂੜਾ ਵੇਖ ਕੇ ਮਨ ਬੇਈਮਾਨ ਹੋ ਗਿਆ। ਇਤਨਾ ਸੁੰਦਰ ਚੂੜਾ ਹੈ ਕਿਹੜਾ ਸਿੱਖ ਨੂੰ ਪਤਾ ਲੱਗਣਾ। ਸਿੱਖ ਨੂੰ ਸੁਨਿਆ ਭੇਜ ਦਿੱਤਾ ਸਿੱਖਾ ਗੁਰੂ ਨੇ ਬੜੀਆਂ ਸ਼ੀਸ਼ਾਂ ਤੈਨੂੰ ਦਿੱਤੀਆਂ ਹਨ ਤੇਰਾ ਜੜਾਊ ਚੂੜਾ ਵੀ ਗੁਰੂ ਕੇ ਖਜ਼ਾਨੇ ਵਿੱਚ ਜਮ੍ਹਾਂ ਕਰਾ ਦਿੱਤਾ ਹੈ ਤੇਰੀ ਦਸਵੰਧ ਦੀ ਮਾਇਆ ਵੀ ਜਮ੍ਹਾਂ ਕਰਾ ਦਿੱਤੀ ਹੈ। ਅੱਜ ਗੁਰੂ ਕੇ ਸਿੱਖ ਨੂੰ ਸਮਾਂ ਮਿਲਿਆ ਮਨ ਵਿੱਚ ਬੈਰਾਗ ਆਇਆ ਚਲੋ ਗੁਰੂ ਕਾ ਸੋਹਣਾ ਦੀਦਾਰ ਕਰ ਆਈਏ। ਅੱਜ ਆਨੰਦਪੁਰ ਦੀ ਆਨੰਦਮਈ ਧਰਤੀ ਤੇ ਆਇਆ ਜਦੋਂ ਚੇਤੋਂ ਮਸੰਦ ਨੇ ਵੇਖਿਆ ਬਈ ਇਹ ਆ ਗਿਆ ਕਿਤੇ ਸਤਿਗੁਰਾਂ ਦੇ ਸਨਮੁਖ ਹੋ ਕੇ ਕਹਿ ਨਾ ਦੇਵੇ ਬਈ ਮੈਂ ਜੜਾਊ ਚੂੜਾ ਵੀ ਭੇਜਿਆ ਸੀ। ਜਦੋਂ ਮਨ ਮੈਲਾ ਹੋ ਜਾਵੇ ਨਾ ਤਾਂ ਮਨੁੱਖ ਭੁੱਲ ਜਾਂਦਾ ਬਈ ਗੁਰੂ ਨੂੰ ਤਾਂ 14 ਲੋਕਾਂ ਦੀ ਇੰਜ ਖਬਰ ਹੈ ਜਿਵੇਂ ਹਥੇਲੀ ਤੇ ਔਲਾ ਪਿਆ ਹੁੰਦਾ। ਉਹ ਤਾਂ 14 ਲੋਕਾਂ ਵਿੱਚ ਇਸ ਤਰ੍ਹਾਂ ਸਾਰ ਰੱਖਦਾ ਵੇਖਦਾ 14 ਲੋਕਾਂ ਨੂੰ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਉਹ ਤਾਂ ਸਭ ਕੁਝ ਜਾਣਦਾ ਪਰ ਜਦੋਂ ਮਨੁੱਖ ਦਾ ਮਨ ਮੈਲਾ ਹੋ ਜਾਵੇ ਤਾਂ ਉਹ ਕਹਿੰਦਾ ਮੈਨੂੰ ਕੌਣ ਵੇਖ ਰਿਹਾ। ਜਿਹੜਾ ਪਹਿਰੇ ਤੇ ਚੋਬਦਾਰ ਖੜੋਤਾ ਸੀ ਨਾ ਉਹਨੂੰ ਕਹਿ ਦਿੱਤਾ ਬਈ ਇਸ ਸਿੱਖ ਨੂੰ ਅੰਦਰ ਨਾ ਜਾਣ ਦੇਈ। ਗੁਰੂ ਕਾ ਸਿੱਖ ਆਉਂਦਾ ਦਰਸ਼ਨਾਂ ਲਈ ਇਹ ਪਹਿਰੇਦਾਰ ਵਾਪਸ ਭੇਜ ਦਿੰਦਾ ਜਾ ਗੁਰੂ ਕਾ ਹੁਕਮ ਨਹੀਂ ਹੈ। ਜੇ ਚੇਤੋਂ ਮਿਲਿਆ ਆਖਿਆ ਬਈ ਤੇਰੀਆਂ ਵਸਤੂਆਂ ਪਹੁੰਚਾ ਦਿੱਤੀਆਂ ਹਨ ਫਿਕਰ ਨਾ ਕਰ ਤੂੰ। ਇਹਦੇ ਮਨ ਵਿੱਚ ਡਰ ਹੈ ਬਈ ਕਿਤੇ ਸਿੱਖ ਦੱਸ ਨਾ ਦੇਵੇ। ਗੁਰੂ ਕਾ ਸਿੱਖ
ਜਿਸ ਨੇ ਆਪਣਾ ਤਨ ਮਨ ਧਨ ਸਭ ਕੁਛ ਗੁਰੂ ਦੇ ਅਰਪਣ ਕੀਤਾ ਹੋਇਆ ਸੀ। ਗੁਰੂ ਦਰਬਾਰ ਤੋਂ ਥੋੜੀ ਵਿੱਥ ਤੇ ਇੱਕ ਛਾਇਆਦਾਰ ਬ੍ਰਿਸ਼ ਸੀ, ਇੱਥੇ ਬਹਿ ਗਿਆ ਤੇ ਆਪਣੇ ਮਨ ਵਿੱਚ ਕਹਿਣ ਲੱਗਾ, ਉਹ ਤੇਰੇ ਵਰਗੇ ਇੱਥੇ ਹਜ਼ਾਰਾਂ ਸੇਵਾ ਕਰਨ ਵਾਲੇ ਹਨ, ਜੇ ਤੂੰ ਪੁੰਨੀ ਹੁੰਦੋ, ਜੇ ਤੂੰ ਸਿਮਰਨ ਕਰਨ ਵਾਲਾ ਹੁੰਦੋ, ਜੇ ਤੂੰ ਦਾਨ ਕਰਨ ਵਾਲਾ ਹੁੰਦੋ ਤਾਂ ਅੱਜ ਸਤਿਗੁਰੂ ਆਪ ਬੁਲਾ ਕੇ ਤੈਨੂੰ ਆਪਣੀ ਸ਼ਰਨ ਬਖਸ਼ਦੇ, ਗਲੇ ਨਾਲ ਲਾਉਂਦੇ। ਤੂੰ ਪਾਪੀ ਹੈ ਨਾ, ਡਿੱਬੀ ਹੈ ਨਾ, ਥੋੜਾ ਜਿਹਾ ਦੇ ਕੇ ਵੀ ਮਨ ਵਿੱਚ ਹੰਕਾਰ ਦੀ ਪੰਡ ਏਡੀ ਸਿਰ ਤੇ ਰੱਖੀ ਬੈਠੇ, ਕਦੇ ਰੋਂਦਾ ਹੈ, ਕਦੇ ਚੁੱਪ ਕਰ ਜਾਂਦਾ ਹੈ। ਅੰਤਰਜਾਮੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਮੇਵੜੇ ਸਿੱਖ ਨੂੰ ਆਖਿਆ, ਜਾ ਅਮਕੇ ਬ੍ਰਿਸ਼ ਥੱਲੇ ਇੱਕ ਪ੍ਰੇਮੀ ਬੈਠਾ ਹੈ, ਗੁਰੂ ਕਾ ਸਿੱਖ, ਉਸ ਨੂੰ ਬੁਲਾ ਕੇ ਲਿਆ, ਉਚਾਰਨ ਕਰੋ ਸ੍ਰੀ ਵਾਹਿਗੁਰੂ, ਉਸ ਨੂੰ ਬੁਲਾ ਕੇ ਲਿਆ। ਇਹ ਸਿੱਖ ਜਦੋਂ ਗੁਰੂ ਕਾ ਹੁਕਮ ਮੰਨ ਕੇ ਸੇਵਾਧਾਰ ਜਦੋਂ ਸਿੱਖ ਨੂੰ ਲੈਣ ਗਿਆ ਨਾ, ਤੇ ਸਿੱਖ ਸਮਾਧੀ ਵਿੱਚ ਜੁੜਿਆ ਹੋਇਆ, ਇਹ ਨਿਰੰਕਾਰ, ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਅਸੀਂ ਪਾਪੀ ਹਾਂ, ਰੋਮ ਰੋਮ ਗੁਨਾਹਗਾਰ ਹਾਂ, ਤੂੰ ਤਾਂ ਸਦਾ ਬਖਸ਼ਿੰਦ ਹੈ, ਤੂੰ ਤਾਂ ਸਦਾ ਰਹਿਮਤਾਂ ਦਾ ਸਾਗਰ ਹੈ। ਅਰਦਾਸਾਂ ਕਰਦਿਆਂ ਨੇਤਰਾਂ ਵਿੱਚੋਂ ਜਲ ਜਾ ਰਿਹਾ, ਸਾਡਾ ਸੁਭਾਅ ਹੀ ਹੈ ਥੋੜੀ ਜਿਹੀ ਵਸਤੂ ਵੀ ਦੇ ਕੇ ਅਸੀਂ ਮਨ ਵਿੱਚ ਅਹੰਕਾਰ ਕਰ ਬੈਠਦੇ ਹਾਂ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੇ ਤਾਂ ਸਾਡੇ ਹਿਰਦੇ ਡੇਰੇ ਲਾਏ ਹੋਏ ਹਨ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਭ ਦਰੋਹ, ਸਿੱਖ ਅਰਦਾਸ ਵਿੱਚ ਜੁੜ ਜਾਂਦਾ, ਕਹਿੰਦਾ ਇਹ

0: ਜਿਸ ਨੂੰ ਅੰਤਰਜਾਮੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪ ਭੇਜਿਆ, ਜਾ ਭਾਈ ਮੇਰਾ ਸਿੱਖ ਬੈਠਾ, ਨੇਤਰਾਂ ਤੋਂ ਜਲ ਵਹਾ ਰਿਹਾ ਤੇ ਉਸ ਨੂੰ ਲੈ ਕੇ ਆ। ਉਹ ਮੇਰੇ ਦਰਸ਼ਨਾਂ ਲਈ ਤੜਪ ਰਿਹਾ, ਮੈਂ ਉਸਦੇ ਦਰਸ਼ਨਾਂ ਲਈ ਤੜਪ ਰਿਹਾ, ਕਿਉਂਕਿ ਪਿਆਰ ਵਾਲਿਆਂ ਲਈ ਗੁਰੂ ਆਪ ਦਰਸ਼ਨਾਂ ਲਈ ਤੜਪਦਾ ਹੈ। ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਂ ਹੀ ਬਾਰੰਬਾਰ ਗੁਰੂ ਹੇਤ ਹੈ। ਕੋਈ ਗੁਰੂ ਦੇ ਪਾਸੇ ਇੱਕ ਕਦਮ ਰੱਖਦਾ, ਗੁਰੂ ਕਰੋੜ ਗੁਣਾ ਅੱਗੋਂ ਲੈਣ ਲਈ ਆ ਰਿਹਾ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਂ ਹੀ ਬਾਰੰਬਾਰ ਗੁਰੂ ਹੇਤ ਹੈ। ਕੋਈ ਇੱਕ ਵਾਰੀ ਯਾਦ ਕਰਦਾ, ਗੁਰੂ ਬਾਰੰਬਾਰ ਯਾਦ ਕਰ ਰਿਹਾ। ਗੁਰੂ ਤੇ ਸਿੱਖ ਦੀ ਇੱਕ ਅੰਗੀ ਪ੍ਰੀਤੀ ਨਹੀਂ ਹੈ, ਦੋ ਅੰਗੀ ਪ੍ਰੀਤੀ ਹੈ। ਇਹ ਮੱਛੀ ਔਰ ਪਾਣੀ ਦੀ ਪ੍ਰੀਤੀ ਨਹੀਂ, ਪਤੰਗੇ ਔਰ ਦੀਵੇ ਦੀ ਪ੍ਰੀਤੀ ਨਹੀਂ, ਚੰਦ ਔਰ ਚਕੋਰ ਦੀ ਪ੍ਰੀਤੀ ਨਹੀਂ। ਇਹ ਇੱਕ ਅੰਗੀਆਂ ਪ੍ਰੀਤਾਂ ਹਨ। ਮੱਛੀ ਤੜਪ ਰਹੀ ਹੈ ਜਲ ਤੋਂ ਬਾਹਰ, ਕਦੇ ਜਲ ਨੂੰ ਤਰਸ ਨਹੀਂ ਆਇਆ ਕਿ ਆਪਣੀ ਛਲ ਵਗਾ ਕੇ ਨਾਲ ਮਿਲਾ ਲਵਾਂ। ਪਤੰਗਾ ਆਪਾ ਵਾਰਨ ਲਈ ਆਇਆ, ਪਰ ਕਦੀ ਦੀਵੇ ਨੇ ਉਸ ਤੇ ਤਰਸ ਨਹੀਂ ਕੀਤਾ, ਬਚਾਇਆ ਨਹੀਂ ਕਦੇ। ਸਿੱਖ ਦੀ ਦੋ ਅੰਗੀ ਪ੍ਰੀਤੀ ਹੈ। ਜੇ ਸਿੱਖ ਅੰਦਰ ਪਿਆਰ ਹੈ ਤਾਂ ਗੁਰੂ ਦੇ ਅੰਦਰ ਉਸ ਤੋਂ ਕਰੋੜਾਂ ਕਰੋੜਾਂ ਗੁਣਾ ਵੱਧ ਪਿਆਰ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੇਵਕ ਨੂੰ ਭੇਜਿਆ, ਜਾ ਬਈ ਮੇਰਾ ਸਿੱਖ ਮੇਰੇ ਦਰਸ਼ਨਾਂ ਲਈ ਤਰਸ ਰਿਹਾ, ਤੇ ਮੈਂ ਵੀ ਉਹਦੇ ਦਰਸ਼ਨਾਂ ਲਈ। ਗੁਰੂ ਕੇ ਸਿੱਖ ਨੇ ਵੇਖਿਆ ਬਈ ਸਿੱਖ ਧਿਆਨ ਵਿੱਚ ਜੁੜਿਆ ਹੋਇਆ, ਮੈਂ ਇਸ ਦੀ ਬਿਰਤੀ ਕਿਵੇਂ ਉਖੇੜਾਂ। ਜਦੋਂ ਨੇਤਰ ਖੋਲੇ ਤਾਂ ਇਸ ਸੇਵਕ ਨੇ ਆਖਿਆ, ਵਾਹਿਗੁਰੂ ਕੇ ਲਾਲ, ਤੂੰ ਵੱਡਿਆਂ ਭਾਗਾਂ ਵਾਲਾ ਹੈ, ਤੈਨੂੰ ਸਤਿਗੁਰਾਂ ਆਪ ਯਾਦ ਕੀਤਾ, ਤੇਰੇ ਤੇ ਬਖਸ਼ਿਸ਼ ਹੋਈ ਹੈ, ਚੱਲ ਸਤਿਗੁਰੂ ਆਪ ਕਿਰਪਾ ਕਰਕੇ ਤੈਨੂੰ ਬੁਲਾ ਰਹੇ ਹਨ। ਕੋਟ ਸੁਖ ਆਨੰਦ ਰਾਜ ਪਾਏ, ਮੁਖ ਤੇ ਨਿਮੁਖ ਬੁਲਾਈ। ਕਰੋੜਾਂ ਰਾਜਾਂ ਦੇ ਸੁਖ ਇਕੱਠੇ ਕਰ ਦਈਏ ਨਾ, ਇਹਨਾਂ ਤੋਂ ਵੀ ਕਰੋੜ ਗੁਣਾ ਵੱਧ ਉਦੋਂ ਖੁਸ਼ੀ ਪ੍ਰਾਪਤ ਹੁੰਦੀ ਹੈ ਜਦੋਂ ਗੁਰੂ ਆਪ ਸੇਵਕ ਨੂੰ ਸੱਦ ਲਵੇ। ਸਾਧ ਸੰਗਤ ਬੋਲੋ ਸ੍ਰੀ
1: ਵਾਹਿਗੁਰੂ।
0: ਜਾਂ ਗੁਰੂ ਕਾ ਸਿੱਖ ਆਇਆ, ਅੱਗੇ ਚੋਪਦਾਰ ਨੇ ਰੋਕ ਦਿੱਤਾ ਤੇ ਸੇਵਾਦਾਰ ਕਹਿੰਦਾ, ਕਿਉਂ ਬਾਈ ਕਿਹਦੇ ਹੁਕਮ ਨਾਲ ਰੋਕ ਰਿਹਾ? ਅਖੇ ਚੇਤੋਂ ਮਸੰਦ ਨੇ ਹੁਕਮ ਕੀਤਾ ਬਈ ਇਸ ਸਿੱਖ ਨੂੰ ਅੰਦਰ ਨਹੀਂ ਵੜਨ ਦੇਣਾ। ਆਖਿਆ, ਫਿਰ ਮੈਂ ਉਹਦੇ ਮਾਲਕ ਦੇ ਹੁਕਮ ਨਾਲ ਇਸ ਨੂੰ ਲੈ ਆਇਆ। ਜਿਹੜਾ ਚੇਤੋਂ ਦਾ ਮਾਲਕ ਹੈ ਨਾ ਗੁਰੂ ਗੋਬਿੰਦ ਸਿੰਘ, ਉਹਦਾ ਹੁਕਮ ਹੈ ਕਿ ਮੇਰੇ ਪਾਸ ਆਵੇ। ਤਾਂ ਚੌਕਦਾਰ ਨੇ ਨਮਸਕਾਰ ਕੀਤੀ, ਅੰਦਰ ਭੇਜਿਆ। ਇਹ ਗੁਰੂ ਕਾ ਸਿੱਖ ਗੁਰੂ ਦੇ ਚਰਨਾਂ ਤੇ ਸ਼ੀਸ਼ ਰੱਖ ਕੇ ਨੇਤਰਾਂ ਦੇ ਜਲ ਨਾਲ ਹਜ਼ੂਰ ਦੇ ਚਰਨ ਧੋ ਦਿੱਤੇ। ਗੁਰੂ ਪਿਆਰ ਦੇ ਰਿਹਾ, ਸਿੱਖਾ ਤੇਰਾ ਜੀਵਨ ਸਫਲ ਹੈ, ਤੇਰਾ ਮਸਤਕ ਪ੍ਰਵਾਨ ਹੈ, ਤੇਰਾ ਸੰਸਾਰ ਤੇ ਆਇਆ ਸਫਲ ਹੋ ਗਿਆ। ਸਿੱਖਾ ਮੇਰੇ ਲਈ ਕੀ ਲਿਆਏ? ਗੁਰੂ ਨੇ ਪੁੱਛਿਆ ਵੀ ਮੇਰੇ ਲਈ ਕੀ ਲਿਆਇਆ? ਗਰੀਬ ਨਿਵਾਜ, ਅਸੀਂ ਤਾਂ ਤੇਰਾ ਦਿੱਤਾ ਖਾਂਦੇ ਹਾਂ, ਤੇਰਾ ਦਿੱਤਾ ਪਹਿਣਦੇ ਹਾਂ, ਜੋ ਤੂੰ ਕਰਾਉਂਦਾ ਸੋ ਕਰਦੇ ਹਾਂ। ਅਸੀਂ ਕੌਣ ਹਾਂ ਜੋ ਕੁਝ ਦੇ ਸਕੀਏ? ਪਰ ਜੋ ਵੀ ਤੂੰ ਤਿਲ ਫੁੱਲ ਬਖਸ਼ਿਆ ਉਹਦੇ ਵਿੱਚੋਂ ਦਸਵੰਦ ਵੀ ਭੇਜਿਆ ਸੀ ਤੇ ਇੱਕ ਜੜਾਊ, ਸੁੱਚੇ ਮੋਤੀਆਂ ਦੇ ਜੜਾਊ ਕੰਗਣ ਵੀ ਭੇਜੇ ਸਨ, ਚੂੜਾ ਭੇਜਿਆ ਸੀ ਬੜਾ ਸੁੰਦਰ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਿੱਖ ਨੂੰ ਭੇਜਿਆ, ਬਈ ਜਾ ਖਜ਼ਾਨੇ ਚੋਂ ਪਤਾ ਕਰਕੇ ਆ ਬਈ ਸਿੱਖ ਦਾ ਦਸਵੰਦ ਪਹੁੰਚਿਆ ਕਿ ਨਹੀਂ ਪਹੁੰਚਿਆ। ਤਾਂ ਸਿੱਖ ਵਾਪਸ ਆਇਆ, ਕਹਿਣ ਲੱਗਾ, ਮਹਾਰਾਜ ਇਹਦਾ ਦਸਵੰਦ ਦੀ ਮਾਇਆ ਤਾਂ ਪਹੁੰਚ ਗਈ ਹੈ, ਪਰ ਜੜਾਊ ਚੂੜਾ ਨਹੀਂ ਪਹੁੰਚਿਆ। ਬੁਲਾਓ ਚੇਤੋਂ ਮਸੰਦ ਨੂੰ, ਇਹਨਾਂ ਮਸੰਦਾਂ ਦੀ ਡਿਊਟੀ ਹੁੰਦੀ ਸੀ ਥਾਂ ਪਰ ਥਾਂ ਜਿੱਥੇ ਗੁਰੂ ਕੇ ਸਿੱਖ ਰਹਿੰਦੇ ਸਨ, ਉੱਥੇ ਜਾ ਕੇ ਗੁਰੂ ਕੇ ਸਿੱਖਾਂ ਪਾਸੋਂ ਦਸਵੰਦ ਇਕੱਠਾ ਕਰਕੇ ਲਿਆਉਣਾ। ਕਈ ਲੋਕ ਨਹੀਂ ਆ ਸਕਦੇ ਗੁਰੂ ਦੇ ਦਰ ਤੇ, ਦੂਰ ਦੇ ਪੈਂਡੇ ਹੁੰਦੇ ਸੀ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ, ਚੇਤੋ ਆ ਬਾਈ, ਜੇ ਚੂੜਾ ਤੈਨੂੰ ਪਸੰਦ ਹੈ ਨਾ ਤਾਂ ਬੇਸ਼ੱਕ ਤੂੰ ਰੱਖ ਲਵੀ, ਪਰ ਇੱਕ ਵਾਰ ਸਾਨੂੰ ਵਿਖਾ ਤਾਂ ਸਹੀ, ਸਿੱਖ ਦੀ ਸ਼ਰਧਾ ਤਾਂ ਪੂਰੀ ਹੋ ਜਾਵੇ, ਸਿੱਖ ਦਾ ਰਿਦਾ ਤਾਂ ਪ੍ਰਸੰਨ ਹੋ ਜਾਵੇ, ਤੂੰ ਬੇਸ਼ੱਕ ਰੱਖ ਲਈ। ਚੇਤੋ ਮਸੰਦ ਕਹਿਣ ਲੱਗਾ, ਮਹਾਰਾਜ ਇਹ ਸਿੱਖ ਝੂਠ ਬੋਲ ਰਿਹਾ, ਇਸਨੇ ਕੋਈ ਮੈਨੂੰ ਚੂੜਾ ਨਹੀਂ ਦਿੱਤਾ, ਕਿਸੇ ਹੋਰ ਨੂੰ ਦਿੱਤਾ ਉਹਨੇ, ਭੁੱਲ ਗਿਆ। ਮਹਾਰਾਜ ਜੇ ਤੁਸੀਂ ਵੀ ਸਾਨੂੰ ਚੋਰ ਸਮਝੋਗੇ ਤਾਂ ਫਿਰ ਅਸੀਂ ਕਿਵੇਂ ਇਹ ਕੰਮ ਕਰ ਸਕਾਂਗੇ। ਉਚਾਰਨ ਕਰੋ ਸ੍ਰੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ, ਚੇਤੋ ਗੁਰੂ ਨਾਨਕ ਦੇ ਦਰ ਤੇ ਕੋਈ ਘਾਟ ਨਹੀਂ, ਤੂੰ ਰੱਖ ਲਈ, ਪਰ ਇੱਕ ਵਾਰ ਵਿਖਾ ਤਾਂ ਦੇ। ਕਹਿੰਦਾ ਜੀ ਸਿੱਖ ਝੂਠ ਬੋਲ ਰਿਹਾ ਮਹਾਰਾਜ, ਤੁਸੀਂ ਮੈਨੂੰ ਚੋਰ ਸਮਝ ਲਿਆ। ਹਜ਼ੂਰ ਕਹਿਣ ਲੱਗੇ, ਸਾਨੂੰ ਪਤਾ ਹੈ ਜਿੱਥੇ ਤੂੰ ਰੱਖਿਆ ਹੋਇਆ, ਪੰਜ ਸਿੱਖ ਭੇਜੇ, ਜਾਓ ਚੇਤੋਂ ਦੇ ਘਰ, ਉੱਪਰ ਚਬਾਰੇ ਤੇ ਜਾ ਕੇ ਅਲਮਾਰੀ ਦਾ ਤਾਲਾ ਤੋੜ ਦੇਣਾ, ਉੱਥੇ ਜੜਾਊ ਚੂੜਾ ਪਿਆ ਹੋਵੇਗਾ, ਲਿਆਓ। ਝੱਟ ਸਿੱਖ ਗਏ, ਜਾ ਕੇ ਚੂੜਾ ਲਿਆਏ, ਸਿੱਖ ਦਾ ਰਿਦਾ ਠਰ ਗਿਆ। ਉਹ ਸਿੱਖਾ, ਜਦੋਂ ਕੋਈ ਆਪਣੀ ਕਿਰਤ ਕਮਾਈ ਵਿੱਚੋਂ ਗੁਰੂ ਦੇ ਲੇਖੇ ਕੱਢਦਾ, ਗੁਰੂ ਘਰ ਵਿੱਚ ਤਾਂ ਉਦੋਂ ਹੀ ਪਹੁੰਚ ਜਾਂਦਾ। ਜੇ ਕੋਈ ਅਮਾਨਤ ਵਿੱਚ ਖਿਆਨਤ ਕਰਦਾ, ਉਹ ਆਪਣਾ ਕੀਤਾ ਆਪ ਪਾਵੇਗਾ, ਪਰ ਤੇਰੀ ਸੇਵਾ ਦਰ ਤੇ ਪ੍ਰਵਾਨ ਹੈ। ਪਰ ਸਿੱਖ ਫਿਰ ਵੀ ਅਰਦਾਸ ਕਰਦਾ ਹੈ, ਕਹਿੰਦਾ ਹੇ ਨਿਰੰਕਾਰ, ਅਸੀਂ ਕਲਯੁਗੀ ਜੀਵ ਹਾਂ, ਭੁੱਲਣ ਹਾਰ ਹਾਂ, ਤੇ ਇੱਕ ਜਨਮ ਦੇ ਭੁੱਲਣ ਹਾਰ ਹੋਈਏ ਤਾਂ ਕੋਈ ਚੰਗਾ ਕੰਮ ਕਰਕੇ ਬਖਸ਼ਾ ਲਈਏ। ਇਆਹੂ ਜੁਗਤ ਬਿਹਾਨੇ ਕਈ ਜਨਮ, ਕਈ ਜਨਮ ਹੋ ਗਿਆ ਨ ਭੁੱਲਾਂ ਕਰਦਿਆਂ, ਇਸ ਲਈ ਸਾਨੂੰ ਆਪਣੇ ਚਰਨਾਂ ਵਿੱਚ ਰੱਖ ਲਓ, ਸਾਨੂੰ ਬਖਸ਼ ਲਓ। ਕੀਤੀ ਅਰਦਾਸ ਤੇ ਫਿਰ ਗੁਰੂ ਨੇ ਆਪਣੇ ਗੱਲ ਨਾਲ ਲਾ ਕੇ ਲੋਕ ਪਰਲੋਕ ਸਵਾਰ ਦਿੱਤੇ।

ਤੇ ਜੇ ਉਹਦੀ ਨੱਕ ਨਾ ਹੋਵੇ ਤੇ ਉਹ ਚੰਗਾ ਨਹੀਂ ਲੱਗਦਾ। ਪ੍ਰਣਵਤ ਨਾਮ ਦਿਓ ਨਾਕੇ ਬਿਨਾ ਨਾਸੋ ਹੈ ਪਤੀ ਸੁਲੱਖਣ। ਬੇਸ਼ੱਕ ਸਾਰੇ ਸ਼ਿੰਗਾਰ ਕੀਤੇ ਨੇ ਪਰ ਜੇ ਨੱਕ ਨਹੀਂ ਤੇ ਇਨਸਾਨ ਚੰਗਾ ਨਹੀਂ ਲੱਗਦਾ। ਇਸੇ ਵਾਸਤੇ ਭਗਤ ਜੀ ਨੇ ਕਿਹਾ ਤੇਰੇ ਕੋਲ ਸਾਰੇ ਸੁੱਖ ਨੇ, ਮਾਇਆ ਵੀ ਬਹੁਤ ਹੈ, ਰਹਿਣ ਵਾਸਤੇ ਘਰ ਵੀ ਹੈ, ਦੁਨੀਆਂ ਦਾ ਹਰ ਸੁੱਖ ਹੈ, ਪਰ ਜੇ ਤੇਰੇ ਕੋਲ ਪਰਮੇਸ਼ਵਰ ਦਾ ਨਾਮ ਨਹੀਂ ਤੇ ਸਮਝ ਜਿਸ ਤਰ੍ਹਾਂ

ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ। ਪਰ ਸੇਠ ਕਹਿਣ ਲੱਗਾ, ਜਦ ਮੈਂ ਸਾਰਿਆਂ ਨੂੰ ਦਾਨ ਦਿੱਤਾ ਹੈ ਤੁਹਾਨੂੰ ਜ਼ਰੂਰ ਦੇਣਾ। ਦੱਸੋ ਤੁਹਾਨੂੰ ਕਿੰਨਾ ਸੋਨਾ ਦਿਆਂ? ਦੂਸਰਿਆਂ ਨੂੰ ਕਿ ਥੋੜਾ ਸੋਨਾ ਦਿੱਤਾ ਹੈ ਤੁਹਾਨੂੰ ਮੈਂ ਜ਼ਿਆਦਾ ਸੋਨਾ ਦਿਆਂਗਾ। ਕਿਉਂਕਿ ਸੇਠ ਦੇ ਮਨ ਵਿੱਚ ਹੰਕਾਰ ਹੈ, ਇਸ ਗੱਲ ਦਾ ਮਾਣ ਹੈ ਕਿ ਮੈਂ ਬੜਾ ਵੱਡਾ ਦਾਨੀ ਹਾਂ। ਕਹਿਣ ਲੱਗਾ, ਨਾਮਦੇਵ ਦੱਸੋ ਤੁਹਾਨੂੰ ਕਿੰਨਾ ਸੋਨਾ ਦੇ। ਨਾਮਦੇਵ ਜੀ ਮੁਸਕਰਾ ਪਏ ਤੇ ਸਮਝ ਗਏ

ਸੁੱਤੇ ਰਾਮ ਲਿਖਿਆ। ਤਕੜੀ ਵਿੱਚ ਇੱਕ ਪਾਸੇ ਤੁਲਸੀ ਦਾ ਪੱਤਾ ਰੱਖ ਦਿਓ ਜਿਹਦੇ ਤੇ ਰਾਮ ਲਿਖਿਆ, ਤੇ ਤਕੜੀ ਦੇ ਦੂਸਰੇ ਪਾਸੇ ਸੋਨਾ ਪਾ ਦਿਓ। ਜਿੰਨਾ ਸੋਨਾ ਇਸ ਪੱਤੇ ਦੇ ਬਰਾਬਰ ਹੋਵੇਗਾ ਅਸੀਂ ਲੈ ਲਵਾਂਗੇ। ਸੇਠ ਹੱਸ ਪਿਆ, ਕਹਿਣ ਲੱਗਾ, ਮੂਰਖਾਂ ਵਾਲੀ ਗੱਲ ਕੀਤੀ, ਇਸ ਪੱਤੇ ਬਰਾਬਰ ਕੀ।

ਚਾਹੁੰਦਾ ਗਰਭ ਵੀ ਉਹ ਦਾਨ ਕਰ ਦੇਵੇ। ਪਰ ਭਗਤ ਜੀ ਕਹਿੰਦੇ ਨੇ ਕੋਈ ਬਨਾਸ ਤਪ ਕਰੇ ਤੀਰਥ ਤੇ ਮਰੇ ਹਵਨ ਕੁੰਡ ਵਿੱਚ ਆਪਣੇ ਆਪ

ਝੋਟੇ ਦੇ ਰੂਪ ਵਿੱਚ ਜਿਸ ਨੂੰ ਹਿੰਦੀ ਵਿੱਚ ਸਾਂਡ ਕਹਿੰਦੇ ਨੇ ਉਹਦੇ ਰੂਪ ਵਿੱਚ ਭੱਜੇ ਆਏ ਤੇ ਉਹ ਜਿਹੜਾ ਪਹਾੜ ਸੀ ਉਹਦੇ

कोई दान करे। कोट जो तीर्थ करे तन जो ही वाले गारे। कोट कहते

ਦਿੰਦੇ ਨੇ ਕੋਈ ਹਾਥੀ ਘੋੜੇ ਦਾਨ ਕਰੇ ਆਪਣੀ ਔਰਤ ਵੀ ਦਾਨ ਕਰ ਦੇਵੇ ਭੂਮ ਕਹਿੰਦੇ ਨੇ ਧਰਤੀ ਨੂੰ ਕੋਈ ਧਰਤੀ ਵੀ ਦਾਨ ਕਰੇ ਔਰ ਇਹੋ ਜਿਹੇ ਦਾਨ ਰੋਜ਼ ਕਰੋ ਪਰ ਫਿਰ ਵੀ ਅਸ ਦਾਨ